ਸਰਬ ਲੋਕ ਦਸਦਾਰ ਚਾ ਹਮਨੇ ਬਨਦਨ ਮਹੀਬ ਜਲਦਨ ਮਹਾਨ ਜਗਤ ਪ੍ਰਸੋਕ ਮਨ ਧਾਨ ਜਗਮਗ ਤੇਜ।

ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਨੇ ਤਰਸ ਕੀਤਾ ਮੈਂ ਬੱਚਿਆਂ ਪਾਸੋਂ ਆਸਾ ਦੀ ਵਾਰ ਕੀਤੀ ਸੰਪੂਰਨ ਕੀਰਤਨ ਕਰਵਾਇ ਸਤਿਗੁਰ ਜੋ ਸ਼ਬਦ ਕੀਰਤਨ ਕਰਦੇ ਹਾਂ ਸ਼ਬਦ ਕੀਰਤਨ ਵਜੋਂ ਸੰਤਾਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਕੀਤੀਆਂ ਨੇ ਮਹਾਰਾਜ ਜੀ ਸਤਿਗੁਰ ਜੀ ਆਪ ਨਾਮ ਜਾਣੀ ਜਾਣ ਸਤਿਗੁਰ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਸ਼ਬਦ ਪੂਰਨ ਸਤਿਗੁਰ ਸੰਤਾਂ ਦੀ ਸੀਸ ਤੇ ਮੇਰੇ ਪਰਿਹਤ ਰੱਖਣਾ ਸਤਿਗੁਰ ਜੀ ਭੁੱਲਾਂ ਚ ਤਾਰਨੀਆਂ ਸਤਿਗੁਰ ਸੁੱਖ ਦੇ ਨਾਮ ਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ

ਸੱਚਿਆ ਪਾਦਸ਼ਾ ਕੋਈ ਨਾ ਵੋ ਨਾ ਜਿਆ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਹਜੂਰ ਦੀ ਬੜੀ ਹੀ ਅਪਰ ਅਪਾਰ ਕਿਰਪਾ ਮਿਹਰ ਹੋ ਰਹੀ ਹੈ। ਸਾਜਿਆਂ

ਗੁਰਸਿੱਖੀ ਜੀਵਨ ਵਿੱਚ ਚੜ੍ਹਦੀ ਕਲਾ ਰੱਖਣੀ। ਜਸਵੀਰ ਕੌਰ, ਸੈਲਿੰਦਰ ਸਿੰਘ ਮਾਨ, ਵਿਆਹ ਦੇ ਸਾਲਗਿਰਹ ਦੇ ਖੁਸ਼ੀ ਵਿੱਚ ਅਤੇ ਜਨਮ ਦਿਨ ਦੇ ਖੁਸ਼ੀ ਵਿੱਚ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਨੇ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਮਿਸਟਰ ਸਿੰਘ ਇੰਡੀਆ

ਕਾਰੋਬਾਰਾਂ ਚ ਵਾਧੇ ਬਖਸ਼ਣੇ। ਕੇਹਰ ਸਿੰਘ ਪਰਿਵਾਰ ਵੱਲੋਂ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 2500 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਗੁਰਪ੍ਰੀਤ ਸਿੰਘ ਜੀ ਮੋਰਚੇ ਫਤਿਹ ਹੋਣ ਲਈ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਹਨ। ਮਹਾਰਾਜ ਸੇਵਕਾਂ ਨੇ ਮੋਰਚੇ ਫਤਿਹ ਕਰਨੇ, ਚੜ੍ਹਦੀ ਕਲਾ ਰੱਖਣੀ। ਸਰਦਾਰ ਮਹਿੰਦਰ ਸਿੰਘ, ਨੈਣਜੀਤ ਕੌਰ ਰਾਗੀ ਸ਼ਾਦੀ ਦੇ ਸਾਲਗਿਰੇ ਦੀ ਖੁਸ਼ੀ ਵਿੱਚ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਨੇ। ਮਹਾਰਾਜ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਸ੍ਰੀਮਤੀ ਸ਼ਰਨਪਾਲ ਕੌਰ ਦਲਜੀਤ ਸਿੰਘ ਰਾਗੀ ਸ਼ਾਦੀ ਦੇ ਸਾਲਗਿਰਦੇ ਖੁਸ਼ੀ 'ਚ 500 ਰੁਪਈਏ ਹਾਜ਼ਰ ਕਰਦੇ। ਮਹਾਰਾਜ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਸਰਗੁਣ ਕੌਰ ਦਲਜੀਤ ਸਿੰਘ ਚਾਹਲ ਸਾਲਗਿਰਦੇ ਖੁਸ਼ੀ ਵਿੱਚ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਹਨ। ਮਹਾਰਾਜ ਚੜ੍ਹਦੀ ਕਲਾ ਰੱਖਣੀ। ਬਲਬੀਰ ਸਿੰਘ, ਚਰਨ ਸਿੰਘ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ 200 ਰੁਪਈਏ ਹਾਜ਼ਰ ਕਰਦੇ, ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਅੰਮ੍ਰਿਤਪਾਲ ਸਿੰਘ ਜੀ ਜਨਮ ਦਿਨ ਦੇ ਖੁਸ਼ੀ ਵਿੱਚ 200 ਰੁਪਈਏ ਪਾਵਨ ਲੰਗਰਾਲੇ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਪ੍ਰਿਤਪਾਲ ਕੌਰ ਰਣਜੀਤ ਸਿੰਘ ਸਿਲੇਦਾਰ ਸ਼ਾਦੀ ਦੇ ਸਾਲਗਿਰ ਦੇ ਖੁਸ਼ੀ ਵਿੱਚ 500 ਰੁਪਈਏ ਹਾਜ਼ਰ ਕਰਦੇ, ਮਹਾਰਾਜ ਚੜ੍ਹਦੀ ਕਲਾ ਰੱਖਣੀ। ਸਰਦਾਰ ਰਣਜੀਤ ਸਿੰਘ, ਹਰੀ ਸਿੰਘ ਸਿਲੇਦਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਲੇ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਦੇਹ ਰੂਪਤਾ ਚੜ੍ਹਦੀ ਕਲਾ ਰੱਖਣੀ। ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹੁਣ ਤਿਕਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤਿਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਹਨ, ਮਹਾਰਾਜ ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਤਰਖਣਾ। ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ।

ਜਿਨ੍ਹਾਂ ਸੰਗਤਾਂ ਨੇ ਭੇਟਾਵਾਂ ਹਾਜ਼ਰ ਕੀਤੀਆਂ ਉਹਨਾਂ ਸੰਗਤਾਂ ਨੂੰ ਸਿਰ ਭਾਉ ਦੀ ਬਖਸ਼ਿਸ਼ ਹੋਏਗੀ। ਸਿਰ ਭਾਉ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਾਤਰੀ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੇ ਸਿਦਕ ਕੇਸਾ ਸਵਾਸਾ ਸੰਘ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾ

ਵਾਹਿਗੁਰੂ ਚਿਤਾਵੈ, ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ।

ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੀ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਦਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਕੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੇ ਸ੍ਰੀ ਅਨੰਦ ਸਾਹਿਬ ਜੀ ਦੀ ਅਰਦਾਸ ਭੂਲ ਚੂਕ ਮੁਆਫ ਕਰਨਾ ਬੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ ਪੜਦੇ

0: ਖੁਸ਼ੀਆਂ ਦੇ ਘਰ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਲੇ ਅਕਾਲ ਦੇਖ ਦੇਖ ਫਤਿਹ ਗੁਰਪੰਥ ਖਾਲਸੇ ਦੀ ਜਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ।

ਸਤਨਾਮ।

ਦੇਵਾਨ ਦੇਵ ਉਪਮਾ ਮਹਾਨ।

ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਅਵਸਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਹੀ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

ਜੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾ ਹੀ ਤੇ ਸਾਨੂੰ ਆਪਣੇ ਮੂਲ ਦੀ ਸਮਝ ਆਉਂਦੀ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਹੀ ਸਾਨੂੰ ਪਰਮੇਸ਼ਰ ਜੀ ਦੀ ਗਿਆਤ ਹੋ ਰਹੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਵੈ ਸਰੂਪ ਦੀ ਸਮਝ ਨਾ ਆਉਣੀ, ਪਰਮੇਸ਼ਰ ਜੀ ਦੀ ਗਿਆਤ ਨਾ ਹੋਣੀ, ਇਸ ਦਾ ਮੂਲ ਕਾਰਨ ਕੀ ਹੈ ਜੀ? ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਬਸੰਤ ਅਤੇ ਹਿੰਡੋਲ ਰਾਗ ਨੂੰ ਮਿਲਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਦਾਤ ਬਖਸ਼

0: ਇਹ ਜਿਹੜਾ ਜੀਵ ਹੈ ਆਪਣੇ ਮੂਲ ਨੂੰ ਨਹੀਂ ਬੁੱਝਦਾ ਕਿ ਜੋ ਇਸ ਦੇ ਸਰੀਰ ਦੀ ਪੈਦਾਇਸ਼ ਹੈ ਨਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਿਤਾ ਦੀ ਪਾਣੀ ਰੂਪ ਅੰਸ ਅਤੇ ਮਾਤਾ ਦੀ ਰਕਤ ਨੂੰ ਲੈ ਕਰਕੇ ਪਰਮੇਸ਼ਰ ਜੀ ਨੇ ਦੇਹੀ ਦੀ ਸਿਰਜਣਾ ਕੀਤੀ ਹੈ। ਮਾਤਾ ਦੀ ਰਕਤ ਦਾ ਮੂਲ ਭਾਗ ਮਿੱਟੀ ਹੋਣ ਕਰਕੇ ਹਜ਼ੂਰ ਬਚਨ ਕਰਦੇ ਨੇ ਕਿ ਇਸ ਮਿੱਟੀ ਦੀ ਪੁਤਲੀ ਜੋੜੀ ਹੈ ਇਹ ਜੋ ਮਨੁੱਖਾ ਦੇਹੀ ਹੈ ਮਨੁੱਖ ਦੀ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਨੇ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ। ਮਾਤਾ ਦੀ ਰਕਤ ਪਿਤਾ ਦੀ ਅੰਸ ਤੋਂ ਇਹ ਬਣਿਆ ਹੋਇਆ ਸਰੀਰ ਹੈ ਭਾਈ, ਇਸ ਨੂੰ ਅਗਨੀ ਦੇ ਪਾਸ ਪਿਰਾਣ ਪਹੁੰਚਿਆ ਹੀ ਜਾਣ, ਅਰਥਾਤ ਮੌਤ ਦੇ ਦਿਨ ਕੋਈ ਬਹੁਤੇ ਦੂਰ ਨਹੀਂ, ਆਖਿਰਕਾਰ ਚਿਖਾ ਵਿੱਚ ਪੈ ਜਾਵੇਗਾ। ਪਰ ਇਹ ਜਿਹੜਾ ਜੀਵ ਹੈ ਮੂਲ ਨਾ ਬੁੱਝੈ, ਆਪਣੇ ਸਰੀਰ ਦੇ ਮੂਲ ਨੂੰ ਨਹੀਂ ਬੁੱਝਦਾ ਕਿ ਮਾਤਾ ਪਿਤਾ ਦੇ ਸੰਯੋਗ ਕਰਕੇ ਰਕਤ ਬਿੰਦ ਤੋਂ ਬਣਿਆ ਹੈ, ਜਦੋਂ ਸਰੀਰ ਨੂੰ ਹੀ ਨਹੀਂ ਬੁੱਝਦਾ ਆਪ ਨਾ ਸੂਝੈ, ਫਿਰ ਸਵੈ ਸਰੂਪ ਦੀ ਇਸ ਨੂੰ ਗਿਆਤ ਨਹੀਂ ਹੁੰਦੀ ਹੈ।
1: ਧਰਮ ਵਿਆਪੀ ਅਹੰ ਮਨੀ,
0: ਮਹਾਰਾਜ ਇਸ ਨੂੰ ਸਵੈ ਸਰੂਪ ਦੀ ਸਮਝ ਆਉਂਦੀ ਕਿਉਂ ਨਹੀਂ, ਮੂਲ ਨੂੰ ਪਛਾਣਦਾ ਕਿਉਂ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਕਿਉਂਕਿ ਜੀਵ ਦੀ ਜਿਹੜੀ ਬੁੱਧੀ ਹੈ ਨਾ ਉਹ ਭਰਮਾਂ ਦੇ ਵਿੱਚ ਲੱਗ ਰਹੀ ਹੈ। ਅਹੰ ਮਨੀ, ਇਹ ਜਿਹੜਾ ਜੀਵ ਹੈ ਹਉਮੈ ਦੇ ਮੰਨਣ ਵਾਲਾ ਹੋ ਰਿਹਾ, ਹਉਮੈ ਨੂੰ ਧਾਰਨ ਕਰ ਰਿਹਾ ਹੈ, ਮੈਂ ਸਰੀਰ ਹਾਂ ਮੇਰਾ ਸਰੀਰ ਹੈ, ਮੈਂ ਬਲ ਵਾਲਾ ਹਾਂ ਮੇਰੀ ਕੁੱਲ ਉੱਚੀ ਹੈ, ਮੈਂ ਧਨ ਵਾਲਾ ਹਾਂ ਇਸ ਪ੍ਰਕਾਰ, ਮੈਂ ਬਹੁਤੀ ਵਿੱਦਿਆ ਪੜ੍ਹਿਆ, ਮੈਂ ਬਹੁਤੇ ਗੁਣਾਂ ਵਾਲਾ ਹਾਂ, ਇਵੇਂ ਹਉਮੈ ਦੇ ਸਹਿਤ ਹੋ ਰਿਹਾ, ਹਉਮੈ ਦਾ ਮੰਨਣ ਕਰ ਰਿਹਾ ਹੈ। ਇਸੇ ਪ੍ਰਕਾਰ
1: ਮੂਲ ਨਾ ਬੂਝਾ ਆਪ ਨਾ ਸੂਝਾ,
0: ਹਉਮੈ ਦੇ ਸਹਿਤ ਹੋਣੇ ਕਰਕੇ ਇਹ ਜਿਹੜਾ ਜੀਵ ਹੈ ਨਾ ਇਹ ਮੂਲ ਸ੍ਰਿਸ਼ਟੀ ਦੇ ਮੂਲ ਪਰਮੇਸ਼ਰ ਜੀ ਨੂੰ ਨਹੀਂ ਬੁੱਝਦਾ ਕਿ ਸਾਰੀ ਸ੍ਰਿਸ਼ਟੀ ਦੇ ਮੂਲ ਪਰਮੇਸ਼ਰ ਜੀ ਨੇ, ਪਰਮੇਸ਼ਰ ਜੀ ਤੋਂ ਸਾਰੀ ਸ੍ਰਿਸ਼ਟੀ ਉਤਪੰਨ ਹੋਈ ਹੈ। ਇਸ ਪ੍ਰਕਾਰ ਜੋ ਮੁੱਢ ਸਰੂਪ ਆਦਿ ਸਰੂਪ ਪਰਮੇਸ਼ਰ ਜੀ ਨੇ ਤਿਸ ਨੂੰ ਨਹੀਂ ਜਾਣਦਾ, ਆਪ ਨਾ ਸੂਝੈ ਇਸ ਨੂੰ ਆਪਣੇ ਸਵੈ ਸਰੂਪ ਦਾ ਵੀ ਗਿਆਨ ਨਹੀਂ ਸੁੱਝਦਾ ਇਸ ਨੂੰ ਆਪਣਾ ਸਵੈ ਸਰੂਪ। ਤੇ ਜਦੋਂ ਇਹ ਆਪਣੇ ਸਵੈ ਸਰੂਪ ਆਤਮ ਸਰੂਪ ਦੀ ਗਿਆਤ ਵਾਲਾ ਨਹੀਂ, ਇਸ ਕਰਕੇ ਪਰਮੇਸ਼ਰ ਜੀ ਜੋ ਮੂਲ ਨੇ ਮੁੱਢ ਨੇ ਤਿੰਨਾਂ ਨੂੰ ਵੀ ਨਹੀਂ ਜਾਣਦਾ ਹੈ।
1: ਭਰਮ ਵਿਆਪੀ ਅਹੰ ਮਨੀ,
0: ਅਹੰ ਹਉਮੈ ਨੂੰ ਮੰਨਣ ਦੇ ਵਿੱਚ ਇਸ ਦੀ ਬੁੱਧੀ ਲੱਗੀ ਹੋਈ ਏ, ਤੇ ਭਰਮਾਂ ਦੇ ਵਿੱਚ ਸਾਰੇ ਜਿਹੜੇ ਜੀਵ ਨੇ ਵਿਆਪ ਰਹੇ ਨੇ ਲੱਗ

ਜੋ ਬੁੱਧੀ ਹੰਗਤਾ ਵਿੱਚ ਲੱਗ ਰਹੀ ਹੈ ਤੇ ਭਰਮਾਂ ਦੇ ਵਿੱਚ ਲੱਗ ਰਹੇ ਹਾਂ, ਇਹਨਾਂ ਭਰਮਾਂ ਦੀ ਅਤੇ ਅਹੰਗ ਦੀ ਹਉਮੈ ਦੀ ਨਿਵਿਰਤੀ ਵੀ ਹੋ ਸਕਦੀ ਹੈ। ਮਹਾਰਾਜ ਕਦੇ ਸਾਡਾ ਸੰਸਾਰ ਸਾਗਰ ਤੋਂ ਪਾਰ ਤਾਰਾ ਵੀ ਹੋ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ ਭਾਈ ਐਵੇਂ ਹੋ ਸਕਦਾ ਹੈ, ਜੋ ਪਿਤਾ ਪਾਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭ ਰਖਵਾਲਾ ਰੂਪ ਸਰਬ ਕਲਾ ਸਮਰੱਥ ਧਨੀ ਮਾਲਕ ਨੇ, ਇਸ ਸਰਬ ਪ੍ਰਤਪਾਲ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ

0: ਮੰਨਣ, ਨਿਧਿਆਸਣ, ਸਵੈ ਇੱਛਾ, ਸ਼ੁਭ ਵਿਚਾਰਨ, ਇਹ ਗੁਣ ਨਹੀਂ ਨੇ। ਮਹਾਰਾਜ, ਜਾਪ ਤਾਪ ਸੰਜਮ ਤੋਂ ਰਹਿਤ ਹਾਂ, ਧਰਮ ਨੂੰ ਮੈਂ ਕਮਾਇਆ ਨਹੀਂ, ਸ਼ੁਭ ਗੁਣਾਂ ਤੋਂ ਰਹਿਤ ਹਾਂ। ਮਹਾਰਾਜ, ਆਪ ਹੀ ਕਿਰਪਾਲਤਾ ਕਰਕੇ ਸੰਸਾਰ ਸਾਗਰ ਤੋਂ ਮੇਰਾ ਪਾਰ ਉਤਾਰਾ ਕਰ ਦਿਓ। ਮੇਰੇ ਵਿੱਚ ਇੰਨੇ ਗੁਣ ਨਹੀਂ ਕਿ ਗੁਣਾਂ ਦੇ ਸਹਿਤ ਤਰ ਜਾਵਾਂ, ਗੁਣਾਂ ਕਰਕੇ ਤਰ ਜਾਵਾਂ। ਮੈਨੂੰ ਔਗੁਣ ਯਾਰੀ ਨੂੰ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਦੇਵੋ ਜੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਓ ਪਤ ਪਰ ਲਓ ਪ੍ਰਭ ਤੇ ਹੋਵੇ।
0: ਮਹਾਰਾਜ, ਪਰਮੇਸ਼ਰ ਜੀ ਕਿੰਨੇ ਕੁ ਸਮਰੱਥਾਵਾਨ ਨੇ, ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਫਰਮਾਉਂਦੇ ਨੇ, ਓ ਪਤ, ਸ੍ਰਿਸ਼ਟੀ ਜੀ ਜਿੰਨੀ ਵੀ ਉਤਪੱਤੀ ਹੋਈ ਹੈ ਨਾ, ਕਰੋੜਾਂ ਬ੍ਰਹਿਮੰਡ, ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਚਾਰ ਚਾਰ ਖਾਣੀਆਂ, 84 ਲੱਖ ਜੂਨੀਆਂ, ਅਸੰਖਾਂ ਅਸੰਖਾਂ ਜੀਵ ਇੱਕ ਇੱਕ ਜੂਨੀ ਦੇ ਅੰਦਰ, ਇਹ ਸਾਰੀ ਉਤਪੱਤੀ ਪਰਮੇਸ਼ਰ ਜੀ ਤੋਂ ਹੋਈ ਹੈ। ਅਤੇ ਅੰਤਕਾਲ ਜਿਸ ਵੇਲੇ ਮਹਾਂਪਰਲਾ ਹੁੰਦੀ ਹੈ, ਮਹਾਂਪਰਲਾ ਵੀ ਪ੍ਰਭ 'ਤੇ ਹੋਵੇ, ਪ੍ਰਭੂ 'ਤੇ ਪਰਮੇਸ਼ਰ ਜੀ ਦੇ ਹੁਕਮ ਦੁਆਰਾ ਹੀ ਹੁੰਦੀ ਹੈ। ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਮਹਾਂਪਰਲਾ ਕਰਕੇ ਨਾਸ਼ ਕਰ ਦੇਣ ਵਾਲੇ ਹਨ ਪਰਮੇਸ਼ਰ ਜੀ।
1: ਵਿਚਾਰੀ ਹਰ ਜਨੀ,
0: ਹੇ ਹਰੀ, ਪਰਮੇਸ਼ਰ ਜੀ ਦੇ ਜਨੀ ਜਨੋ, ਤਿਸ ਦੇ ਨਾਮ ਦੀ ਆਰਾਧਨਾ ਕਰਨ ਵਾਲੇ ਉਹ ਗੁਰਮੁਖੋ, ਇਹ ਵਿਚਾਰ ਸਰਬਕਲਾ ਸਮਰੱਥ ਜੀ ਦੀ ਸਮਰੱਥਾ ਵਾਲੀ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੋ।
1: ਨਾਮ ਪ੍ਰਭੂ ਕੇ ਜੋ ਰੰਗ ਰਾਤੇ।
0: ਮਹਾਰਾਜ, ਸੰਸਾਰ ਨੂੰ ਦੁਖੀਆ ਤੱਕਦੇ ਹਾਂ, ਅਸੀਂ ਆਪ ਦੁਖੀ ਹਾਂ, ਕਿਰਪਾਲਤਾ ਕਰਕੇ ਦੱਸੋ ਕੋਈ ਜਗਤ ਦੇ ਅੰਦਰ ਸੁਖੀ ਵੀ ਹੈ? ਹਜ਼ੂਰ ਫਰਮਾਉਂਦੇ ਨੇ, ਜਿਹੜੇ ਜਨ ਨਾਮੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਵਾਸਤੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਹਨ।
1: ਨਾਮ ਪ੍ਰਭੂ ਕੇ ਜੋ ਰੰਗ ਰਾਤੇ।
0: ਸੋ ਪ੍ਰਭੂ ਸਰਬਕਲਾ ਸਮਰੱਥ, ਪ੍ਰਭੂ ਰਖਵਾਲਾ ਰੂਪ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ, ਨਾਮੀ ਦੇ ਨਾਮ ਨੂੰ ਜਪਣ ਵਿੱਚ ਜੋ ਤਦਾਕਾਰ ਹੋਏ ਮਿਲੇ ਹੋਏ ਹਨ।
1: ਕਲ ਮਹਿ ਸੁਖੀਏ ਸੇ ਗਨੀ।
0: ਹੇ ਭਾਈ, ਕਲਯੁਗ ਦੇ ਸਮੇਂ ਦੇ ਅੰਦਰ ਉਹ ਹੀ ਸੁਖੀ ਵਿਚਾਰੇ ਜਾਂਦੇ ਨੇ, ਉਹ ਹੀ ਸੁਖੀ ਕਹੇ ਜਾਂਦੇ ਨੇ, ਉਹ ਹੀ ਸੁਖੀ ਗਨੀ ਗਿਣੇ ਜਾਂਦੇ ਨੇ। ਸੁਖੀ ਉਹੀ ਹੋਈ ਨੇ ਜਿਹੜੇ ਨਾਮ ਜਪਦੇ ਨੇ, ਨਾਮ ਤੋਂ ਹੀਣੇ, ਨਾਮ ਦੇ ਸਿਮਰਨ ਤੋਂ ਵਾਂਝੇ ਜਿਹੜੇ ਵਿਰਵੇ ਖਾਲੀ ਨੇ ਨਾ, ਉਹ ਸੰਸਾਰ ਦੇ ਅੰਦਰ ਜਿੰਨੇ ਜੀਵ ਨੇ ਦੁੱਖਾਂ ਦੇ ਨਾਲ ਭਰੇ ਹੋਏ ਨੇ। ਨਾਨਕ, ਦੁਖੀਆ ਸਭ ਸੰਸਾਰ, ਪਰ ਜਿਹੜੇ ਨਾਮ ਜਪਣ ਵਿੱਚ ਲੱਗੇ ਹੋਏ ਨੇ ਉਹ ਕਲਯੁਗ ਦੇ ਸਮੇਂ ਦੇ ਅੰਦਰ ਵੀ ਸੁਖੀ ਨੇ। ਕਲਯੁਗ ਦੀ ਤੱਤੀ ਕਿਰਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਦੁਵੈਸ਼ ਤੇ ਪਾਪਾਂ ਦੀ ਤਿੰਨਾਂ ਨੂੰ ਪੂੰਦੀ ਹੀ ਨਹੀਂ, ਕਿਉਂਕਿ ਸੀਤਲ ਨਾਮ ਨੂੰ ਜਪ ਕੇ ਤਿੰਨਾਂ ਦੇ ਹਿਰਦੇ ਠੰਡੇ ਠਾਰ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਕਲ ਤਾਤੀ ਠੰਡਾ ਹਰ ਨਾਉ, ਠੰਡਾ ਸੀਤਲ ਹਿਰਦੇ ਨੂੰ ਕਰ ਦੇਣ ਵਾਲਾ ਅੰਮ੍ਰਿਤ ਨਾਮ ਤਿੰਨਾਂ ਨੂੰ ਪ੍ਰਾਪਤ ਹੋਇਆ ਹੈ। ਜਿਹੜਾ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪ ਕਰਕੇ ਤਿੰਨਾਂ ਦਾ ਤਨ ਮਨ ਸੀਤਲ ਹੋਇਆ ਹੈ। ਭਾਈ, ਉਹ ਕਲਯੁਗ ਦੇ ਸਮੇਂ ਦੇ ਅੰਦਰ ਵੀ ਸੁਖੀ ਵਿਚਾਰੇ ਜਾਂਦੇ ਨੇ, ਗਿਣੇ ਕਹੇ ਜਾਂਦੇ ਨੇ, ਜਿਹੜੇ ਅੰਮ੍ਰਿਤ ਨਾਮ ਨੂੰ ਜਪਣ ਵਿੱਚ ਤਦਾਕਾਰ ਹੋਏ ਹਨ।
1: ਅਵਰ ਉਪਾਓ ਨਾ ਕੋਈ ਸੁਝਾ।
0: ਮਹਾਰਾਜ, ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਹੋਰ ਵੀ ਕੋਈ ਯਤਨ ਹੈ ਜਿਸ ਦੇ ਨਾਲ ਤਰ ਜਾਈਏ? ਕਿਉਂਕਿ ਅੰਮ੍ਰਿਤ ਨਾਮ ਜਪਣਾ ਬਹੁਤ ਔਖਾ ਹੈ, ਆਖਣ ਔਖਾ ਸਾਚਾ ਨਾਉ। ਮਹਾਰਾਜ, ਕੋਈ ਹੋਰ ਯਤਨ ਹੈ ਤਾਂ ਦੱਸੋ। ਗਰੀਬ ਨਿਵਾਜ, ਹਜ਼ੂਰ ਫਰਮਾਉਂਦੇ ਹਨ, ਇੱਕ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਸੰਸਾਰ ਸਾਗਰ ਤੋਂ ਪਾਰ ਹੋਣੇ ਦਾ ਦੂਜਾ ਕੋਈ ਉਪਾਅ ਸੁੱਝਦਾ ਹੀ ਨਹੀਂ, ਕੋਈ ਯਤਨ ਹੈ ਹੀ ਨਹੀਂ ਹੈ।
1: ਨਾਨਕ ਤਰੀਆ ਗੁਰ ਬਚਨੀ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ, ਸਤਿਗੁਰੂ ਜੀ ਦੇ ਬਚਨਾਂ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕਰਕੇ ਤਰੀਦਾ। ਇਸ ਕਰਕੇ ਸਤਿਗੁਰੂ ਜੀ ਦੇ ਹੁਕਮਾਂ ਦੇ ਦੁਆਰਾ, ਬਚਨਾਂ ਦੇ ਦੁਆਰਾ ਅੰਮ੍ਰਿਤ ਨਾਮ ਨੂੰ ਜਪਣ ਦੇ ਵਿੱਚ ਲੱਗੇ ਰਹੋ, ਸਹਿਜੇ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋਵੇਗਾ।
1: ਇੱਕ ਓੰਕਾਰ।
0: ਸਾਧੂ ਸੰਗਤ ਜੀ, ਇਸ ਤੋਂ ਅੱਗੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪੰਜ ਸ਼ਬਦ ਆ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਬੀਜ ਮੰਤਰ ਰੂਪ ਦੇ ਅੰਦਰ ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ। ਜੀਓ
1: ਸਤਿਗੁਰ ਪ੍ਰਸਾਦ,
0: ਜੋ ਸਤ ਚਿਤ ਆਨੰਦ ਸਰੂਪ ਨੇ, ਗੁਰ ਕਹੀਏ ਪੂਜਨੀਕ ਨੇ, ਪ੍ਰਸਾਦ ਆਨੰਦ ਸਰੂਪ ਨੇ, ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਜੀਓ
1: ਰਾਗ ਬਸੰਤ ਹਿੰਡੋਲ ਮਹੱਲਾ ਨਾਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਅਤੇ ਹਿੰਡੋਲ ਰਾਗ ਨੂੰ ਮਿਲਾ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਸ ਪਾਵਨ ਗੁਰ ਸ਼ਬਦ ਦੀਆਂ ਦੋ ਉਥਾਨਕਾਂ ਆਉਂਦੀਆਂ ਨੇ। ਇੱਕ ਉਥਾਨਕ ਹੈ ਜਿਸ ਵੇਲੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਬਚਨਾਂ ਦੁਆਰਾ ਮੱਖਣ ਸ਼ਾਹ ਲੁਬਾਣਾ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਨਾ, ਅਤੇ ਇਸ ਵੇਲੇ ਗੁਰਸਿੱਖਾਂ ਨੇ ਉਪਦੇਸ਼ ਦੀ ਜਾਚਨਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ੋ, ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਪਾਵਨ ਦੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਦੂਜੀ ਉਥਾਨਕਾ ਆਉਂਦੀ ਹੈ ਜਦੋਂ ਕਲਯੁਗੀ ਜੀਵਾਂ ਦੇ ਪਾਪਾਂ ਦੇ ਨਾਲ ਭਰੇ ਹੋਏ ਤੀਰਥਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਾਧਨਾ ਕੀਤੀ ਹੈ। ਗਰੀਬ ਨਿਵਾਜ ਸਾਹਿਬ ਜੀ ਫਿਰ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ, ਤਿੰਨਾਂ ਦੇ ਵਿੱਚੋਂ ਪਾਪਾਂ ਨੂੰ ਹਰਨ ਵਾਸਤੇ, ਆਪਣੀ ਚਰਨ ਛੋਹ ਬਖਸ਼ਣ ਵਾਸਤੇ ਚੱਲ ਪਏ ਨੇ ਨਾ। ਆਪ ਜੀਆਂ ਦੇ ਨਾਲ ਸਾਧੂ ਜਨਾਂ ਦੀ ਮੰਡਲੀ ਚੱਲੀ ਹੈ, ਉਹ ਜੋ ਸਾਧੂਆਂ ਦੀ ਮੰਡਲੀ ਨਾਲ ਚੱਲਦੀ ਜਾਂਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਤਿੰਨਾਂ ਸਾਧੂ ਮਹਾਤਮਾ ਨੇ ਕੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੱਥੇ ਆਪ ਜੀਆਂ ਦੇ ਦਰਸ਼ਨਾਂ ਦਾ ਵੱਡਾ ਭਾਰੀ ਲਾਭ ਪ੍ਰਾਪਤ ਹੋ ਰਿਹਾ ਹੈ, ਕਿਰਪਾਲਤਾ ਕਰਕੇ ਸਾਨੂੰ ਉਪਦੇਸ਼ ਦੀ ਦਾਤ ਵੀ ਬਖਸ਼ੋ ਤਾਂ ਕਿ ਸਾਨੂੰ ਹੋਰ ਲਾਭ ਪ੍ਰਾਪਤ ਹੋਵੇ। ਤਿੰਨਾਂ ਸਾਧੂ ਜਨ ਮਹਾਤਮਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਾਵਨ ਵੈਰਾਗਮਈ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਜੀਓ
1: ਸਾਧੋ ਇਹੋ ਤਨ ਮਿਥਿਆ ਜਾਣੋ।
0: ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹੇ ਸਾਧੂ ਜਨੋ, ਹੇ ਮਹਾਤਮਾ ਜਨੋ, ਇਹ ਜਿਹੜਾ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਨਾ, ਇਸ ਨੂੰ ਮਿਥਿਆ ਅਣਹੋਇਆ ਹੀ ਜਾਣਨਾ ਕਰੋ। ਸੱਚ ਪ੍ਰਤੀਤ ਹੁੰਦਾ ਪਰ ਹੈ ਨਹੀਂ। ਮਿਥਿਆ ਉਸ ਵਸਤੂ ਦਾ ਨਾਮ ਹੈ ਜੋ ਹੋਵੇ ਨਾ ਪਰ ਮਿਥ ਲਈ ਜਾਵੇ। ਇਹ ਸਰੀਰ ਸਦਾ ਸੱਚ ਰਹਿਣ ਵਾਲਾ ਨਹੀਂ, ਪਰ ਜੀਵ ਨੇ ਇਸ ਨੂੰ ਸੱਚ ਮਿਥ ਲਿਆ ਕਿ ਮੈਂ ਸਦਾ ਹੀ ਰਹਿਣਾ ਹੈ। ਭਾਈ ਇਹ ਜਿਹੜਾ ਸਰੀਰ ਇਸ ਨੂੰ ਮਿਥਿਆ ਅਣਹੋਇਆ ਝੂਠਾ ਜਾਣੋ, ਨਾ ਰਹਿਣ ਵਾਲਾ ਇਸ ਨੂੰ ਜਾਣਨਾ ਕਰੋ।
1: ਆਪ ਹੀ ਤਰ ਜੋ ਰਾਮ ਬਸਤ ਹੈ।
0: ਫਿਰ ਤਿੰਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਸਰੀਰ ਝੂਠਾ ਹੈ ਤੇ ਸੱਚ ਕੀ ਹੈ, ਸੱਚੀ ਵਸਤੂ ਦਾ ਗਿਆਨ ਦਿਓ। ਸਾਹਿਬ ਜੀ ਫਰਮਾਉਂਦੇ ਨੇ, ਯਾ ਭੀਤਰ, ਇਸ ਸਰੀਰ ਦੇ ਅੰਦਰ ਜੋ ਰਾਮ ਬਸਤ ਹੈ, ਜੋ ਰਾਮ ਸਰਬ ਵਿਆਪੀ ਰਾਮ ਜੀ ਚੇਤਨ ਸੱਤਾ ਰੂਪ ਹੋ ਕਰਕੇ ਵਸ ਰਹੇ ਹਨ।
1: ਸਾਚੋ ਤਾਹੇ ਪਛਾਨੋ।
0: ਕੇਵਲ ਤਾਂ ਕੇਵਲ ਇਸ ਚੇਤਨ ਸੱਤਾ ਰੂਪ ਹੋ ਕਰਕੇ ਵਸਣੇ ਵਾਲੇ ਪਰਮੇਸ਼ਰ ਜੀ ਨੂੰ ਹੀ, ਵਾਹਿਗੁਰੂ ਨਿਰੰਕਾਰ ਜੀ ਨੂੰ ਹੀ ਸੱਚਾ ਤੁਸੀਂ ਪਛਾਨਣਾ
1: ਕਰੋ।
0: ਵਿਸ਼ਰਾਮ ਦੇ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ,
1: ਇਹੋ ਜਗ ਹੈ ਸੰਪਤ ਸੁਪਨੇ ਕੀ।
0: ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਸਰੀਰ ਨੂੰ ਝੂਠਾ ਮੰਨਣ ਦਾ ਯਤਨ ਕਰੀਏ, ਝੂਠਾ ਮੰਨਿਆ ਹੀ ਨਹੀਂ ਜਾਂਦਾ ਮਹਾਰਾਜ, ਸਰੀਰ ਦੇ ਨਾਲ ਮੋਜੂ ਐਸਾ ਲੱਗ ਰਿਹਾ ਹੈ। ਫਿਰ ਦੁਨੀਆਂ ਦੇ ਅੰਦਰ ਸੰਪਤੀ ਹੈ, ਵਿਭੂਤੀ ਹੈ, ਧਨ ਹੈ, ਜੇ ਉਹ ਪ੍ਰਾਪਤ ਹੋ ਜਾਵੇ ਤੇ ਉਹ ਸੱਚਾ ਪ੍ਰਤੀਤ ਹੁੰਦਾ ਹੈ ਮਹਾਰਾਜ। ਉਸ ਦੇ ਸੁੱਖ ਮਨ ਨੂੰ ਬੜੇ ਲੁਭਾਉਂਦੇ ਨੇ, ਮਨ ਨੂੰ ਭਾਉਂਦੇ ਨੇ। ਤਿੰਨਾਂ ਮਾਇਆ ਦੇ ਸੁੱਖਾਂ ਤੇ ਸਾਧਨਾ ਬਾਰੇ ਵੀ ਦੱਸਣਾ ਕਰੋ। ਹਜ਼ੂਰ ਫਰਮਾਉਂਦੇ ਹਨ, ਇਹੋ ਜੱਗ ਹੈ ਸੰਪਤ ਸੁਪਨੇ ਕੀ। ਇਹ ਜਗਤ ਦੇ ਅੰਦਰ ਜਿੰਨੀ ਸੰਪਤੀ, ਜਿੰਨੀ ਵਿਭੂਤੀ, ਜਿੰਨਾ ਧਨ ਤੇ ਧਨ ਦੇ ਸਾਧਨ ਨਜ਼ਰ ਆਉਂਦੇ ਨੇ ਨਾ, ਇਹ ਸੁਪਨੇ ਦੀ ਨਿਆਈ ਹਨ।
1: ਦੇਖ ਕਹਾ ਆਡਾਨੋ।
0: ਇਹਨਾਂ ਪਦਾਰਥਾਂ ਨੂੰ ਦੇਖ ਕਰਕੇ ਕਿ ਮੇਰੇ ਵਸ ਵਿੱਚ ਨੇ, ਮੈਂ ਪ੍ਰਾਪਤ ਕਰ ਲਏ ਨੇ, ਕਹਾ ਐਡਾਨੋ, ਕਿੱਥੇ ਆਕੜੇ ਫਿਰਦੇ ਹੋ, ਕਿਸੇ ਦੇ ਨਾਲ ਥੋੜਾ ਜਾਣੇ ਨੇ। ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ। ਰਾਵਣ ਤੋਂ ਵੱਡੇ ਵੱਡੇ ਛਤਰਪਤੀ ਸਮਰਾਟ ਖਿਨ ਮਾਤਰ ਸਮੇਂ ਦੇ ਅੰਦਰ ਫਨਾ ਹੋ ਗਏ। ਇਸ ਕਰਕੇ ਜਗਤ ਦੇ ਅੰਦਰ ਜਿੰਨੀ ਵੀ ਸੰਪਤੀ ਵਿਭੂਤੀ ਹੈ ਨਾ ਭਾਈ, ਇਹਨੂੰ ਸੁਪਨੇ ਦੀ ਨਿਆਈ ਜਾਣਨਾ ਕਰੋ। ਜਿਵੇਂ ਕੋਈ ਸੁਪਨੇ ਦੇ ਅੰਦਰ ਬਹੁਤ ਸਾਰੀ ਸੰਪਦਾ ਪ੍ਰਾਪਤ ਕਰ ਲਵੇ, ਬੜੇ ਨੋਟ ਇਕੱਠੇ ਕਰੀ ਜਾਵੇ, ਮਹਿਲਾਂ ਦਾ ਮਾਲਕ ਬਣ ਜਾਵੇ, ਪਰ ਜਾਗ ਆਉਂਦਿਆਂ ਸਾਰ ਉਹ ਸਾਰੀ ਵਿਭੂਤੀ ਜਿਹੜੀ ਇਹ ਅੱਖਾਂ ਤੋਂ ਓਝਲ ਓਹਲੇ ਹੋ ਜਾਂਦੀ ਹੈ ਨਾ, ਪੱਲੇ ਕੁਛ ਵੀ ਨਹੀਂ ਬਚਦਾ। ਇਸੇ ਪ੍ਰਕਾਰ ਜਦੋਂ ਤੱਕ ਜਗਤ ਸੁਪਨਾ ਬਣਿਆ, ਅਰਥਾਤ ਜਗਤ ਸੁਪਨੇ ਦੇ ਅੰਦਰ ਜੀਵਨ ਸਰੀਰ ਬਣਿਆ ਹੋਇਆ, ਉਦੋਂ ਤੱਕ ਵਿਭੂਤੀ ਸੱਚੀ ਨਜ਼ਰ ਪ੍ਰਤੀਤ ਹੁੰਦੀ ਹੈ, ਸੱਚੀ ਦੇਖਣ ਵਿੱਚ ਆਉਂਦੀ ਹੈ। ਜਦੋਂ ਕਾਲ ਰੂਪੀ ਸਵੇਰਾ ਚੜ੍ਹ ਗਿਆ, ਜ਼ਿੰਦਗੀ ਰੂਪੀ ਅਵਸਥਾ ਰੂਪੀ ਰਹਿਣ ਬਤੀਤ ਹੋ ਗਈ ਨਾ, ਫਿਰ ਇਹ ਜਿਹੜੀ ਸੰਪਤੀ ਹੈ ਸੁਪਨੇ ਦੀ ਨਿਆਈ ਨਾਸ਼ ਹੋ ਜਾਵੇਗੀ, ਨਾਲ ਜਾਣ ਵਾਲੀ ਨਹੀਂ। ਅਤੇ ਜਿਹੜੀ ਸੁਪਨੇ ਵੱਤ ਸਾਰੀ ਵਿਭੂਤੀ ਹੈ, ਇਸ ਨੂੰ ਦੇਖ ਕਰਕੇ ਕੀ ਆਕੜੇ ਫਿਰਦੇ ਹੋ।
1: ਸੰਗ ਤਿਹਾਰਾ ਕਛੂ ਨਾ ਚਾਲਾ।
0: ਇਸ ਧਨ ਦੇ ਵਿੱਚੋਂ, ਸੰਪਤੀ ਦੇ ਵਿੱਚੋਂ, ਮਹਿਲਾਂ ਦੇ ਵਿੱਚੋਂ, ਹਵੇਲੀਆਂ ਦੇ ਵਿੱਚੋਂ, ਅਟਾਰੀਆਂ ਦੇ ਵਿੱਚੋਂ, ਧਨ ਦੇ ਵਿੱਚੋਂ, ਰੋਕੜੀ ਦੇ ਵਿੱਚੋਂ, ਮੱਝਾਂ ਗਾਵਾਂ ਦੇ ਵਿੱਚੋਂ, ਹਾਥੀ ਘੋੜਿਆਂ ਦੇ ਵਿੱਚੋਂ, ਇਸੇ ਪ੍ਰਕਾਰ ਸਾਰੇ ਕੁਟੁੰਬ ਪਰਿਵਾਰ ਦੇ ਵਿੱਚੋਂ ਕੋਈ ਵੀ ਅੰਤਕਾਲ ਨਾਲ ਨਹੀਂ ਜਾਵੇਗਾ। ਸੰਗ ਤਿਹਾਰ ਹੈ ਕਛੂ ਨਾ ਚਾਲੈ। ਅੰਤਕਾਲ ਭਾਈ, ਤੇਰੇ ਨਾਲ ਕੋਈ ਵੀ ਵਸਤੂ, ਕੋਈ ਵੀ ਸੰਬੰਧੀ, ਕੋਈ ਵੀ ਜੀ ਨਾਲ ਨਹੀਂ ਜਾਵੇਗਾ।
1: ਤਾਹੇ ਕਹਾ ਲਪਟਾਨੋ।
0: ਇਹਨਾਂ ਦੇ ਮੂੰਹ ਦੇ ਵਿੱਚ ਕੀ ਲੁਪਾਏ ਮਾਨ ਹੋ ਰਹੇ ਹੋ, ਕੀ ਲੱਗ ਰਹੇ ਹੋ ਭਾਈ? ਝੂਠਾ ਮੋਹ ਜਾਣ ਕਰਕੇ ਤਿਆਗ ਕਰੋ।
1: ਉਸਤਤ ਨਿੰਦਾ ਦੋ ਪਰ ਹਰ।
0: ਸੋ ਮਹਾਰਾਜ, ਇਸ ਤੋਂ ਇਲਾਵਾ ਤਿਆਗਣੇ ਯੋਗ ਵਸਤੂ ਕਿਹੜੀ ਹੈ? ਕਿਰਪਾ ਕਰਕੇ ਸਾਨੂੰ ਇਹ ਵੀ ਦੱਸੋ। ਹਜ਼ੂਰ ਫਰਮਾਉਂਦੇ ਨੇ, ਇੱਕ ਤੇ ਖੁਦ ਦੀ ਉਸਤਤੀ ਕਰਨੀ ਛੱਡ ਦਿਓ। ਇਹ ਰੋਗ ਲਗਭਗ ਹਰ ਇੱਕ ਪ੍ਰਾਣੀ ਮਾਤਰ ਨੂੰ ਲੱਗਾ ਹੋਇਆ ਹੁੰਦਾ, ਖੁਦ ਦੀ ਉਸਤਤੀ ਕਰਨੀ, ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਜਾਂ ਖੁਦ ਨੂੰ ਵੱਡਾ ਸਾਬਤ ਕਰਨ ਵਾਸਤੇ ਖੁਦ ਦੀ ਉਸਤਤੀ ਕਰਨੀ। ਹਜ਼ੂਰ ਬਚਨ ਕਰਦੇ ਨੇ, ਭਾਈ ਆਪਣੇ ਆਪ ਦੀ ਉਸਤਤੀ ਨਾ ਕਰਿਓ, ਨਿੰਦਾ ਅਤੇ ਦੂਸਰੀ ਦੂਜਿਆਂ ਦੀ ਨਿੰਦਿਆ ਨਾ ਕਰੋ। ਦੋ ਇਹ ਜਿਹੜੇ ਦੋਵੇਂ ਔਗਣ ਨੇ ਨਾ, ਇਹਨਾਂ ਨੂੰ ਛੱਡ ਦਿਓ। ਇਸੇ ਪ੍ਰਕਾਰ
1: ਉਸਤਤ ਨਿੰਦਾ ਦੋ ਪਰ ਹਰ।
0: ਇਹ ਦੋ ਜਿਹੜੇ ਦੋਵੇਂ ਨੇ ਵੱਡੇ ਭਾਰੀ ਔਗਣ ਨੇ। ਜੇ ਕੋਈ ਵੱਡਾ ਦੇਖ ਲਿਆ, ਧਨ ਵਾਲਾ ਦੇਖ ਲਿਆ, ਤੇ ਇਸਦੀ ਖੁਸ਼ਾਮਦ ਕਰਨੀ ਸ਼ੁਰੂ ਕਰ ਦੇਣੀ, ਝੂਠੀ ਉਸਤਤੀ ਕਰਨੀ, ਤੇ ਜਿਹੜਾ ਆਪਣੇ ਮਨ ਨੂੰ ਨਹੀਂ ਪਾਉਂਦਾ ਉਸਦੀ ਨਿੰਦਿਆ ਸ਼ੁਰੂ ਕਰ ਦਿੱਤੀ। ਨਿੰਦਿਆ ਤੋਂ ਭਾਵ ਹੈ ਝੂਠਾ ਦੋਸ਼ ਆਰੋਪਣ ਕਰਨਾ, ਸਾਹਮਣੇ ਵਾਲੇ ਵਿੱਚ ਔਗਣ ਨਾ ਹੋਣਾ ਪਰ ਔਗਣ ਆਰੋਪ ਦੇਣਾ, ਲਾਂਛਣ ਲਾ ਦੇਣਾ, ਤੇ ਇਸ ਨੂੰ ਕਿਹਾ ਜਾਂਦਾ ਨਿੰਦਿਆ। ਹਜ਼ੂਰ ਫਰਮਾਉਂਦੇ ਨੇ, ਭਾਈ ਝੂਠੀਆਂ ਖੁਸ਼ਾਮਦਾ ਕਰਨੀਆਂ ਤੇ ਨਿੰਦਿਆ ਕਰਨੀ, ਇਹ ਦੋਵੇਂ ਵੱਡੇ ਭਾਰੀ ਔਗਣ ਨੇ, ਇਹਨਾਂ ਨੂੰ ਛੱਡ ਦਿਓ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ। ਫਰੀਦਾ ਖਾਕ ਨਾ ਨਿੰਦੀਐ, ਮਨੁੱਖ ਦੀ ਨਿੰਦਿਆ, ਕਿਸੇ ਦੀ ਨਿੰਦਿਆ ਤੇ ਕੀ ਖਾਕ ਦੀ, ਖੇਹ ਦੀ, ਧੂੜੀ ਦੀ, ਮਿੱਟੀ ਦੀ ਵੀ ਨਿੰਦਿਆ ਨਾ ਕਰੀਏ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੀਵਨ ਨਾ ਕੋਏ, ਜੀਵਦਿਆ ਪੈਰਾਂ ਤਲੈ ਮੋਇਆ ਉੱਪਰ ਹੋਏ। ਉਸਤਤ ਤੇ ਨਿੰਦਿਆ, ਖੁਸ਼ਾਮਤ ਦੇ ਨਿੰਦਿਆ, ਦੋਵੇਂ ਔਗਣ ਹਨ, ਇਹਨਾਂ ਨੂੰ ਛੱਡ ਦਿਓ।
1: ਹਰ ਕੀਰਤ ਔਰ ਆਨੋ।
0: ਮਹਾਰਾਜ ਫਿਰ ਧਾਰਨ ਕੀ ਕਰੀਏ? ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਕੀਰਤੀ, ਵਾਹਿਗੁਰੂ ਜੀ ਦਾ ਜਸ ਹਿਰਦੇ ਦੇ ਵਿੱਚ ਆਨੋ ਲੈ ਕਰਕੇ ਆਵੋ। ਹਰ ਜਸ ਨੂੰ ਹਿਰਦੇ ਦੇ ਅੰਦਰ ਸਦਾ ਵਸਾ ਕਰਕੇ ਰੱਖੋ।
1: ਜਨ ਨਾਨਕ ਸਭ ਹੀ ਮੈਂ ਪੂਰਨ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਨ ਕਰਦੇ ਨੇ, ਭਾਈ ਜੋ ਪਰਮੇਸ਼ਰ ਜੀ ਸਾਰਿਆਂ ਜਨਾਂ ਦੇ ਅੰਦਰ, ਸਾਰਿਆਂ ਜੀਵਾਂ ਦੇ ਅੰਦਰ, ਚਾਰੇ ਖਾਣੀਆਂ ਦੇ ਅੰਦਰ, ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਪਰਿਪੂਰਨ ਹੋ ਰਹੇ ਨੇ, ਸਾਖੀ ਚੇਤਨ ਹੋ ਕਰਕੇ ਵਸ ਰਹੇ ਹਨ।
1: ਇੱਕ ਪੁਰਖ ਭਗਵਾਨ,
0: ਜੋ ਇੱਕੋ ਇੱਕ ਪੁਰਖ ਪੂਨਾਮੀ ਨਰਕਾਂ ਵਿੱਚ ਪੈਣੇ ਤੋਂ ਰੱਖਿਆ ਕਰਨੇ ਵਾਲਾ ਹੈ, ਜੋ ਪੁਰਖ ਪੁਰੀਆਂ ਨੂੰ ਵੀ ਖੈ ਕਰਨ ਵਾਲੇ ਤੇ ਪੁਰਖ ਵਿਆਪਕ ਸਰੂਪ ਨੇ, ਭਗਵਾਨੋ ਐਸੇ ਖੱਟ ਭਗਾ ਸੰਪੰਨ, ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਦਾ ਲੱਗੇ ਰਹੋ, ਇਸੇ ਦੇ ਨਾਲ ਹੀ ਭਲਾ ਹੋਵੇਗਾ ਜੀਓ।
1: ਬਸੰਤ ਮਹੱਲਾ ਨਵਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਇਸ ਅੰਮ੍ਰਿਤ ਨਾਮ ਦੇ ਅੰਦਰ ਸਾਡੀ ਲਿਵ ਕਿਉਂ ਨਹੀਂ ਲੱਗਦੀ, ਮਨ ਜੁੜਦਾ ਕਿਉਂ ਨਹੀਂ? ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫੁਰਮਾਉਂਦੇ ਹਨ,
1: ਪਾਪੀ ਹੀ ਹੈ ਮੈਂ ਕਾਮ ਵਸਾਏ।
0: ਜਿਹੜਾ ਜੀਵ ਹੈ ਆਪਣੇ ਹਿਰਦੇ ਦੇ ਅੰਦਰ ਕਾਮ ਵਾਸ਼ਨਾ ਨੂੰ ਵਸਾ ਕਰਕੇ ਰੱਖਦਾ, ਝਾਟੀ ਪਰਾਇਆ ਰੂਪ ਇਤਿਆਦਿਕ ਦੇਖ ਕਰਕੇ ਹਿਰਦੇ ਨੂੰ ਮਲੀਨ ਕਰ ਲੈਂਦਾ ਹੈ, ਐਸੀ ਜਿਹੜੀ ਬਿਰਤੀ ਇਹ ਹਿਰਦੇ ਨੂੰ ਪਾਪੀ ਕਰ ਦੇਣ ਵਾਲੀ ਹੈ। ਇਸੇ ਪ੍ਰਕਾਰ
1: ਪਾਪੀ ਹੀ ਹੈ ਮੈਂ ਕਾਮ ਵਸਾਏ।
0: ਇਹ ਜਿਹੜਾ ਜੀਵ ਹੈ ਪਾਪੀ ਹੋ ਰਿਹਾ ਹੈ। ਮਹਾਰਾਜ ਪਾਪੀ ਕਿਉਂ ਹੋ ਰਿਹਾ ਹੈ? ਹਜ਼ੂਰ ਫਰਮਾਉਂਦੇ ਨੇ ਹਿਰਦੇ ਵਿੱਚ ਵਸਾਉਣਾ ਸੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ, ਪਰ ਇਹ ਨਾਮ ਨੂੰ ਨਾ ਵਸਾ ਕਰਕੇ ਕਾਮ ਨੂੰ ਵਸਾ ਰਿਹਾ ਹੈ। ਹਿਰਦੇ ਵਿੱਚ ਕਾਮ ਭਾਵਨਾ ਵਸਾ ਕਰਕੇ ਇਹ ਜੀਵ ਪਾਪੀ ਹੋ ਰਿਹਾ ਹੈ, ਅਧਰਮੀ ਹੋ ਰਿਹਾ ਹੈ।
1: ਮਨ ਚੰਚਲ ਯਾ ਤੇ ਗਹਿਓ ਨਾ ਜਾਏ।
0: ਹਿਰਦੇ ਵਿੱਚ ਕਾਮ ਭਾਵਨਾ ਵਸਣੇ ਕਰਕੇ ਨਾ ਇਹ ਜਿਹੜਾ ਚੰਚਲ ਮਨ ਹੈ ਜੀਵ ਦੇ ਪਾਸੋਂ ਫੜਿਆ ਨਹੀਂ ਜਾਂਦਾ, ਵਸੀਕਾਰ ਨਹੀਂ ਹੁੰਦਾ। ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਹੈ ਜੀ, ਮਨ ਨਹੀਂ ਟਿਕਦਾ। ਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ, ਭਾਈ ਹਿਰਦੇ ਵਿੱਚ ਤੇ ਕਾਮ ਵਸਾਇਆ ਹੋਇਆ, ਹੁਣ ਮਨ ਕਿਵੇਂ ਟਿਕੇ? ਸੀਲ ਬਿਗਾਰਿਓ ਤੇਰੋ ਕਾਮ। ਜਿਹੜਾ ਤੇਰਾ ਸੀਲ ਸੁਭਾਵ ਸੀ ਨਾ, ਉਹ ਤੇ ਕਾਮ ਵਾਸ਼ਨਾ ਨੇ ਵਿਗਾੜ ਦਿੱਤਾ ਹੋਇਆ, ਹੁਣ ਟਿਕੇ ਕਿਵੇਂ? ਸੋ ਸਾਹਿਬ ਜੀ ਬਚਨ ਕਰਦੇ ਨੇ, ਭਾਈ ਹਿਰਦੇ ਵਿੱਚ ਕਾਮਦੇਵ ਨੂੰ ਵਸਾਵਣੇ ਕਰਕੇ ਜੀਵ ਦਾ ਮਨ ਚੰਚਲ ਹੋ ਰਿਹਾ, ਤੇ ਚੰਚਲ ਮਨ ਇਸ ਦੇ ਪਾਸੋਂ ਫੜਿਆ ਨਹੀਂ ਜਾਂਦਾ, ਵਸੀਕਾਰ ਨਹੀਂ ਕੀਤਾ ਜਾਂਦਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਜੀ ਫਰਮਾਉਂਦੇ ਹਨ ਜੀਓ,
1: ਜੋਗੀ ਜੰਗਮ ਅਰ ਸੰਨਿਆਸ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਗਤ ਦੇ ਅੰਦਰ ਯੋਗ ਮਤ ਨੂੰ ਧਾਰਨ ਕਰਨ ਵਾਲੇ ਜੋਗੀ ਬੜੇ ਨੇ, ਸ਼ਿਵ ਜੀ ਦਾ ਵਿਆਹ ਗਾਉਣ ਵਾਲੇ, ਸਿਰ ਦੇ ਉੱਪਰ ਮੋਰ ਦੇ ਖੰਭਾਂ ਦੀਆਂ ਕਲਗੀਆਂ ਜੀਆਂ ਲਾ ਕੇ ਟੱਲੀਆਂ ਵਜਾਉਂਦੇ ਫਿਰਦੇ ਜੰਗਮ ਨੇ, ਇਹ ਬੜੇ ਨੇ ਸੰਨਿਆਸੀ ਬੜੇ ਨੇ, ਜਿਨ੍ਹਾਂ ਨੇ ਪਰਿਵਾਰ ਅਤੇ ਘਰ ਤੋਂ ਕਿਨਾਰਾ ਹੀ ਕਰ ਲਿਆ ਜੀ, ਅਸੀਂ ਸੰਨਿਆਸ ਲੈ ਲਿਆ, ਇਹ ਤਾਂ ਵਾਸ਼ਨਾਵਾਂ ਅਤੇ ਫਾਹੀਆਂ ਤੋਂ ਬਚ ਜਾਂਦੇ ਹੋਣਗੇ। ਅਤੇ ਹਜ਼ੂਰ ਫਰਮਾਉਂਦੇ ਨੇ, ਜਿੰਨੇ ਜੋਗੀ ਜੰਗਮ ਅਤੇ ਸੰਨਿਆਸੀ ਇਤਿਆਦਿਕ ਹਨ,
1: ਸਭ ਹੀ ਪਰ ਡਾਰੀ ਇਹ ਫਾਸ।
0: ਇਹਨਾਂ ਸਾਰਿਆਂ ਦੇ ਉੱਪਰ ਵੀ ਕਾਮ ਨੇ ਆਪਣੀ ਫਾਹੀ ਪਾਈ ਹੋਈ ਹੈ, ਕਾਮ ਨੇ ਇਹਨਾਂ ਸਭਨਾਂ ਦੇ ਗਲ ਦੇ ਵਿੱਚ ਵੀ ਆਪਣੀ ਫਾਹੀ ਪਾਈ ਹੋਈ ਹੈ। ਇਹ ਵੀ ਕਾਮ ਵਾਸ਼ਨਾ ਤੋਂ ਨਿਵਿਰਤ ਨਹੀਂ ਹਨ, ਅਰਥਾਤ ਇਹਨਾਂ ਦੀ ਵੀ ਸੁਰਤੀ ਇਕਾਗਰ ਨਹੀਂ ਹੋਈ, ਕਾਮ ਵਾਸ਼ਨਾ ਤੋਂ ਸੁਤੰਤਰ ਨਹੀਂ ਹੋ ਸਕੇ।
1: ਜਹਿ ਜਹਿ ਹਰ ਕੋ ਨਾਮ ਸਮਾਰ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਸੰਸਾਰ ਸਾਗਰ ਤੋਂ ਤਰਿਆ ਕੌਣ? ਨਾ ਜੋਗੀ ਬਚੇ, ਨਾ ਜੰਗਮ ਬਚੇ, ਨਾ ਸੰਨਿਆਸੀ ਬਚੇ, ਆਮ ਮਨੁੱਖ ਨੇ ਤੇ ਬਚਣਾ ਹੀ ਕੀ ਹੈ? ਮਹਾਰਾਜ ਫਿਰ ਕੋਈ ਸੰਸਾਰ ਸਾਗਰ ਤੋਂ ਤਰਿਆ ਵੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਕਿਸੇ ਨੇ ਵੀ, ਜਿਸ ਜਿਸ ਨੇ ਵੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸੰਭਾਲਿਆ ਹੈ, ਹਿਰਦੇ ਦੇ ਅੰਦਰ ਵਸਾਇਆ ਹੈ,
1: ਤੇ ਭਾਵ ਸਾਗਰ ਉਤਰੇ ਪਾਰ।
0: ਉਹ ਨਾਮ ਦੇ ਰਸੀਏ, ਨਾਮ ਦਾ ਜਪ ਕਰਨ ਵਾਲੇ, ਸਿਮਰਨ ਕਰਨ ਵਾਲੇ, ਚੌਂਕੜੇ ਲਾਉਣ ਵਾਲੇ, ਸਮਾਧੀਆਂ ਲਾਉਣ ਵਾਲੇ, ਸੁਰਤ ਨੂੰ ਟਿਕਾਉਣ ਵਾਲੇ, ਨਿਰਮਲ ਭਾਉ ਵਾਲੇ, ਉਹ ਲਿਵ ਵਾਲੇ, ਉਹ ਪਿਆਰ ਵਾਲੇ ਸੰਸਾਰ ਸਾਗਰ ਤੋਂ ਪਾਰ ਉਤਰੇ ਨੇ, ਤੇ ਉਹ ਸਾਰੇ ਹੀ ਜਿਨ੍ਹਾਂ ਜਿਨ੍ਹਾਂ ਨੇ ਵੀ ਹਿਰਦੇ ਦੇ ਅੰਦਰ ਨਾਮ ਨੂੰ ਸੰਭਾਲਿਆ ਹੈ, ਸੰਸਾਰ ਸਾਗਰ ਤੋਂ ਸਹਿਜੇ ਹੀ ਸੁਭਾਵਕ ਹੀ ਉਹ ਪਾਰ ਉਤਰੇ ਹਨ ਜੀਓ।
1: ਜਨ ਨਾਨਕ ਹਰ ਕੀ ਸਰਨਾਏ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਕਿਹੜਾ ਸ੍ਰੇਸ਼ਟ ਕਰਤੱਵ ਕਰੀਏ ਕਿ ਸਾਡਾ ਵੀ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ? ਸਤਿਗੁਰੂ ਜੀ ਬਚਨ ਕਰਦੇ ਨੇ, ਜਨ ਨਾਨਕ ਭਾਈ ਜਨ ਬਣ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ

0: ਕਰਦੇ ਰਹੋ ਹਰੀ ਜੀ ਪਰਮੇਸ਼ਰ ਜੀਓ ਹੇ ਸੱਚੇ ਸਾਹਿਬ ਜੀ ਨਿਰੰਕਾਰ ਦੀ ਨਿਰੰਕਾਰ ਜੀ ਦੀਜੈ ਨਾਮ ਕਿਰਪਾਲਤਾ ਕਰਕੇ ਸਾਨੂੰ ਨਾਮ ਦੀ ਦਾਤ ਦੇਣਾ ਕਰੋ ਹਿਰਦੇ ਰੂਪੀ ਅਰਥਾ ਅਥਵਾ ਸ਼ਰਧਾ ਰੂਪੀ ਝੋਲੀ ਦੇ ਅੰਦਰ ਨਾਮ ਦੀ ਖੈਰ ਪਾ ਦਿਓ ਆਪ ਜੀ ਦੇ ਦਰ 'ਤੇ ਮੰਗਤੇ ਬਣ ਕੇ ਆਏ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ 'ਤੇ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹਉ ਤੈ ਪਹਿ ਮੰਗਉ ਦੇਹ ਆਪਣਾ ਨਾਮ ਮੰਗਣਾ ਮੰਗਨ ਨੀਕਾ ਹਰ ਜਸ ਗੁਰ 'ਤੇ ਮੰਗਣਾ ਸਤਿਗੁਰੂ ਜੀ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਮੰਗ ਲੈਣਾ ਕਰੀਏ ਜਿਹੜਾ ਅੰਮ੍ਰਿਤ ਨਾਮ ਨੂੰ ਮੰਗ ਲੈਣਾ ਹੈ ਨਾ ਇਹ ਸਤਿਗੁਰੂ ਜੀ ਦੇ ਪਾਸੋਂ ਪਰਮੇਸ਼ਰ ਨੂੰ ਮੰਗ ਲੈਣਾ ਹੈ ਕਿਉਂਕਿ ਪਰਮੇਸ਼ਰ ਜੀ ਦੇ ਅੰਦਰ ਅਤੇ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਕੋਈ ਭੇਦ ਨਹੀਂ ਨਾਮ ਅਤੇ ਨਾਮੀ ਇੱਕ ਰੂਪ ਨੇ ਅਥਵਾ ਇਸੇ ਪ੍ਰਕਾਰ ਜੋ ਅਕਾਲ ਪੁਰਖ ਜੀ ਦੇ ਪਾਸੋਂ ਨਾਮ ਮੰਗਣਾ ਹੈ ਨਾ ਇਹ ਅਕਾਲ ਪੁਰਖ ਜੀ ਦੇ ਪਾਸੋਂ ਅਕਾਲ ਪੁਰਖ ਨੂੰ ਹੀ ਮੰਗ ਲੈਣਾ ਹੈ ਇਸ ਕਰਕੇ ਅੰਮ੍ਰਿਤ ਨਾਮ ਨੂੰ ਮੰਗਣਾ ਕਰੋ ਵਾਹਿਗੁਰੂ ਜੀ ਦੀਜੈ ਨਾਮ ਵਾਹਿਗੁਰੂ ਜੀ ਸਰਗੁਣ ਸਰੂਪ ਸਤਿਗੁਰੂ ਜੀ ਹੋ ਕਰਕੇ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰੋ
1: ਬਸੰਤ ਮਹੱਲਾ ਨਵਾ
0: ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਦੁਆਰਾ ਹਰ ਵੇਲੇ ਅਸੀਂ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਇਹ ਮਨ ਦੇ ਅੰਦਰ ਉਤਸ਼ਾਹ ਖੇੜਾ ਸਦਾ ਉੱਦਮ ਬਣਿਆ ਰਹੇ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਮੱਖਣ ਸ਼ਾਹ ਲੁਬਾਣੇ ਨੇ ਜੋ 22 ਮੰਜੀਆਂ ਲਾ ਕੇ ਗੁਰੂ ਬਣ ਬੈਠੇ ਸਨ ਦੋ ਦੋ ਮੋਹਰਾਂ ਸਭਨਾਂ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਕੋਈ ਨਾ ਭਾਵਨਾ ਨੂੰ ਜਾਣ ਸਕਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਮੱਖਣ ਸ਼ਾਹ ਜਦੋਂ ਤੇ ਤੇਰਾ ਬੇੜਾ ਡੁੱਬਦਾ ਸੀ ਉਦੋਂ ਅਰਦਾਸ 500 ਮੋਹਰਾਂ ਦੀ ਕੀਤੀ ਸੀ ਹੁਣ ਦੋ ਮੋਹਰਾਂ ਰੱਖ ਕੇ ਮੱਥਾ ਟੇਕਦਾ ਨਾਲ ਹੀ ਬਚਨ ਕਰ ਦਿੱਤਾ ਸਾਨੂੰ ਤੇਰੇ ਧਨ ਦੀ ਲੋੜ ਨਹੀਂ ਸਾਨੂੰ ਨਹੀਂ ਚਾਹੀਦੀਆਂ ਮੋਹਰਾਂ ਪਰ ਜੇ ਇਸ ਬਚਨ ਨੂੰ ਪ੍ਰਗਟ ਨਾ ਕਰਦੇ ਤੇਰੇ ਮਨ ਦਾ ਸੰਸਾ ਨਹੀਂ ਸੀ ਜਾਣਾ ਤੂੰ ਇਸੇ ਪ੍ਰਕਾਰ ਵਿਚਾਰਨਾ ਸੀ ਕੋਈ ਸੱਚਾ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ 'ਤੇ ਹੈ ਹੀ ਨਹੀਂ ਤੇਰੇ ਮਨ ਦੇ ਭਰਮ ਦੀ ਨਿਵਿਰਤੀ ਵਾਸਤੇ 500 ਮੋਹਰਾਂ ਦਾ ਬਚਨ ਬੋਲ ਕੇ ਪ੍ਰਗਟ ਕੀਤਾ ਗਰੀਬ ਨਿਵਾਜ ਸਾਹਿਬ ਜੀਆਂ ਨੇ ਤਾਂ ਵੀ ਬਚਨ ਕੀਤਾ ਸਾਨੂੰ ਪ੍ਰਗਟ ਨਾ ਕਰੀ ਮੱਖਣ ਸ਼ਾਹ ਲੁਬਾਣਾ ਜੀ ਨੇ ਪਰਉਪਕਾਰ ਦੇ ਹਿੱਤ ਪ੍ਰਗਟ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਰੂਪ ਹੋ ਕਰਕੇ ਜੀਵਾਂ ਦੀ ਕਲਿਆਣ ਵਾਸਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ ਸੋ ਸਾਹਿਬ ਜੀ ਘੋੜੀ 'ਤੇ ਅਸਵਾਰ ਹੋ ਕਰਕੇ ਬਿਆਸਾ ਦਰਿਆ ਵੱਲ ਅਸਵਾਰ ਹੋ ਕਰਕੇ ਸੈਰ ਕਰਨ ਵਾਸਤੇ ਗਏ ਧੀਰ ਮੱਲ ਦਾ ਜੋ ਕਿ ਮਸੰਦ ਸੀ ਸ਼ੀਹਾਂ ਸਤਿਗੁਰੂ ਜੀ ਦੇ ਉੱਪਰ ਗੋਲੀ ਚਲਾ ਦਿੱਤੀ ਗੋਲੀ ਦੇ ਖੜਕੇ ਨੂੰ ਸੁਣ ਕੇ ਘੋੜੀ ਭੱਜੀ ਹੈ ਸਤਿਗੁਰੂ ਜੀ ਨੂੰ ਨਿਸ਼ਾਨਾ ਨਾ ਬਣਾ ਸਕਿਆ ਧੀਰ ਮੱਲ ਦਾ ਸ਼ੀਹਾਂ ਮਸੰਦ ਸਤਿਗੁਰੂ ਸਾਹਿਬ ਜੀ ਵਾਪਸ ਬਾਬਾ ਬਕਾਲਾ ਸਾਹਿਬ ਜੀ ਆਏ ਨੇ ਸੋ ਪੰਜ ਇਸ਼ਨਾਨਾ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਥੜਾ ਸਾਹਿਬ ਦੇ ਉੱਪਰ ਸੱਜੇ ਨੇ ਉਪਦੇਸ਼ ਦਿੰਦੇ ਨੇ ਸ਼ੀਹੇ ਮਸੰਦ ਨੇ ਫਿਰ ਆ ਕੇ ਸਤਿਗੁਰੂ ਜੀ ਦੇ ਸਨਮੁਖ ਮੱਥੇ ਨੂੰ ਨਿਸ਼ਾਨਾ ਬਣਾ ਕਰਕੇ ਗੋਲੀ ਚਲਾਈ ਹੈ ਮੱਥੇ ਦੇ ਉੱਪਰ ਗੋਲੀ ਦਾ ਨਿਸ਼ਾਨਾ ਲੱਗਾ ਥੋੜ੍ਹਾ ਜਿਹਾ ਜ਼ਖਮ ਹੋਇਆ ਜੋ ਲਹੂ ਹੈ ਮੱਥੇ ਦੇ ਵਿੱਚੋਂ ਸਿਮਿਆ ਜਿਹੜੀ ਗੋਲੀ ਸੀ ਟਕਰਾ ਕੇ ਮਸਤਕ ਦੇ ਨਾਲ ਧਰਤੀ ਦੇ ਉੱਪਰ ਡਿੱਗੀ ਹੈ ਨੁਕਸਾਨ ਨਾ ਕਰ ਸਕੀ ਗੋਲੀ ਦੇ ਚੱਲਣ ਦੇ ਨਾਲ ਸਤਿਗੁਰੂ ਜੀ ਦੀ ਮਾਤਾ ਜੀ ਨੇ ਖੜਕਾ ਆਵਾਜ਼ਾਂ ਸੁਣਿਆ ਨਾ ਸਿੱਖਾਂ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਧੀਰ ਮੱਲ ਦੇ ਮਸੰਦ ਆਏ ਨੇ ਇਤਨੇ ਸਮੇਂ ਨੂੰ ਧੀਰ ਮੱਲ ਦੇ ਜਿਹੜੇ ਮਸੰਦ ਸਨ ਡੇਰੇ ਦੇ ਵਿੱਚੋਂ ਸਾਰਾ ਸਾਜੋ ਸਮਾਨ ਚੜ੍ਹਤ ਚੜਾਵਾ ਇਤਿਆਦਿਕ ਪਦਾਰਥ ਸਭ ਕੁਛ ਹੀ ਲੁੱਟ ਕੇ ਲੈ ਗਏ ਜਿਸ ਵੇਲੇ ਮੱਖਣ ਸ਼ਾਹ ਲੁਬਾਣਾ ਜੀ ਨੂੰ ਪਤਾ ਲੱਗਾ ਨਾ ਜੋ ਆਪਣੇ ਡੇਰੇ 'ਤੇ ਆਰਾਮ ਕਰਦੇ ਸਨ ਆਪਣੇ 500 ਸੂਰਮਿਆਂ ਨੂੰ ਨਾਲ ਲੈ ਕੇ ਫਿਰ ਧੀਰ ਮੱਲ ਦੇ ਡੇਰੇ 'ਤੇ ਹਮਲਾ ਕਰਦੇ ਨੇ ਜਾਂਦਿਆਂ ਸਾਰ ਤੀਰਾਂ ਦੀ ਵਰਖਾ ਕਰ ਦਿੱਤੀ ਧੀਰ ਮੱਲ ਸੰਭਾਲ ਨਾ ਸਕਿਆ ਡੇਰਾ ਛੱਡ ਕੇ ਘੋੜੀ 'ਤੇ ਸਵਾਰ ਹੋ ਕਰਕੇ ਭੱਜ ਗਿਆ ਅਤੇ ਇਸ ਵੇਲੇ ਜਿਹੜੇ ਮਸੰਦ ਸਨ ਨਾ ਉਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਲੁੱਟਿਆ ਹੋਇਆ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਵਾਪਸ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਲੈ ਕੇ ਆਏ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁੱਖ ਮਸੰਦਾਂ ਨੂੰ ਮੁਸ਼ਕਾਂ ਬੰਨ੍ਹ ਕੇ ਪੇਸ਼ ਕੀਤਾ ਸਤਿਗੁਰੂ ਜੀ ਨੇ ਰਹਿਮ ਕਰਕੇ ਤਰਸ ਕਰਕੇ ਸਭਨਾਂ ਨੂੰ ਹੀ ਛਡਾ ਦਿੱਤਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਘਰ ਦਾ ਧਨ ਮਾਲ ਇਹ ਲੁੱਟ ਕੇ ਲੈ ਗਏ ਸਨ ਵਾਪਸ ਲੈ ਕੇ ਆਏ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤਾ ਇਹਨਾਂ ਦੇ ਮਨ ਵਿੱਚ ਲਾਲਚ ਹੈ ਇਹਨਾਂ ਨੂੰ ਹੀ ਦੇ ਦਿਓ ਸਾਨੂੰ ਧਨ ਦੀ ਲੋੜ ਨਹੀਂ ਸਾਡੇ ਮਨ ਦੇ ਅੰਦਰ ਧਨ ਦੀ ਕੋਈ ਇੱਛਾ ਨਹੀਂ ਅਤੇ ਲੋਭ ਅਤੇ ਲੇਸ ਮਾਤਰ ਵੀ ਨਹੀਂ ਇਹਨਾਂ ਦੇ ਹਿਰਦੇ ਵਿੱਚ ਧਨ ਦਾ ਲੋਭ ਹੈ ਇਹਨਾਂ ਨੂੰ ਹੀ ਧਨ ਦੇ ਦਿਓ ਸਾਰਾ ਧਨ, ਸਾਰੇ ਬਸਤਰ, ਸਾਰਾ ਚੜ੍ਹਤ ਚੜ੍ਹਾਵਾ, ਸਾਰੇ ਲੰਗਰ ਦੇ ਵੱਡੇ ਵੱਡੇ ਛੋਟੇ ਇਤਿਆਦਿਕ ਬਰਤਨ ਜੋ ਕੁਛ ਵੀ ਸੀ ਸਭ ਕੁਛ ਧੀਰ ਮੱਲ ਦੇ ਮਸੰਦਾਂ ਨੂੰ ਵਾਪਸ ਦੇ ਦਿੱਤਾ। ਸਤਿਗੁਰੂ ਜੀ ਦੇ ਹੁਕਮ ਦੇ ਨਾਲ ਉਸ ਦੇ ਡੇਰੇ 'ਤੇ ਵਾਪਸ ਪਹੁੰਚਾ ਦਿੱਤਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮਾਨ ਯੋਗ ਮਾਤਾ ਜੀ ਪਰਮ ਪੂਜਨੀਕ ਜਗਤ ਮਾਤਾ ਮਾਤਾ ਨਾਨਕੀ ਜੀ ਨੇ ਫਿਰ ਬਚਨ ਕੀਤਾ, ਲਾਲ ਜੀ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਚੜ੍ਹਤ ਚੜ੍ਹਾਵਾ ਬੇਅੰਤ ਧਨ ਵਾਪਸ ਲੈ ਕੇ ਆਇਆ ਸੀ, ਤੁਸਾਂ ਮੋੜ ਕਿਉਂ ਰੱਖ ਦਿੱਤਾ, ਤੁਸਾਂ ਗੁਰੂ ਘਰ ਦੇ ਵਿੱਚ ਰੱਖਿਆ ਕਿਉਂ ਨਹੀਂ? ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਨਮਾਨ ਯੋਗ ਮਾਤਾ ਜੀ ਦੇ ਪ੍ਰਥਾਏ ਪਾਵਨ ਇਹ ਸ਼ਬਦ ਬਸੰਤ ਰਾਗ ਦੇ ਅੰਦਰ ਉਚਾਰਦੇ ਹਨ।
1: ਮਾਈ ਮੈਂ ਧਨ ਪਾਇਓ ਹਰ ਨਾਮ,
0: ਸਤਿਗੁਰੂ ਜੀ ਫਰਮਾਉਂਦੇ ਨੇ ਮਾਈ ਹੇ ਮਾਤਾ ਜੀ ਹੇ ਮੇਰੀ ਮਾਂ, ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੋਇਆ ਹੈ ਪੂਰਿਆਂ ਸਤਿਗੁਰਾਂ ਦੇ ਪਾਸੋਂ।
1: ਮਨ ਮੇਰੋ ਧਾਵਨ ਤੇ ਛੂਟਿਓ,
0: ਇਸ ਕਰਕੇ ਮੇਰਾ ਜਿਹੜਾ ਮਨ ਹੈ ਨਾ ਇਹ ਮਾਇਆ ਵੱਲ ਧਾਵਨ ਹੀ ਨਹੀਂ ਕਰਦਾ, ਚਿਤਵਨੀ ਨਹੀਂ ਕਰਦਾ, ਕਿਸੇ ਪਾਸੇ ਦੌੜਦਾ ਹੀ ਨਹੀਂ। ਇਹ ਜਿਹੜਾ ਮੇਰਾ ਮਨ ਹੈ ਇਹ ਮਾਇਆ ਅਤੇ ਮਾਇਆ ਦੇ ਪਦਾਰਥਾਂ ਦੀ ਇੱਛਾ ਚਾਹਤ ਹੀ ਨਹੀਂ ਰੱਖਦਾ, ਕਾਮਨਾ ਹੀ ਨਹੀਂ ਕਰਦਾ। ਮੇਰਾ ਜਿਹੜਾ ਮਨ ਹੈ ਧਾਵਣੀ ਵੱਲੋਂ ਰਹਿ ਗਿਆ, ਦੌੜ ਭੱਜ ਵੱਲੋਂ ਰੁਕ ਗਿਆ ਹੈ।
1: ਘਰ ਬੈਠੋ ਵਿਸਰਾਮ,
0: ਮਨ ਦੀ ਧਾਵਣੀ ਤਾਂ ਛੁੱਟ ਗਈ ਹੈ, ਭੱਜ ਦੌੜ ਤਾਂ ਮੁੱਕ ਗਈ ਹੈ, ਘਰ ਬੈਠੋ ਵਿਸਰਾਮ। ਇਹ ਜਿਹੜਾ ਮੇਰਾ ਮਨ ਹੈ ਨਾ ਹੁਣ ਸਰੂਪ ਰੂਪ ਦੇ ਅੰਦਰ, ਸਵੈ ਸਰੂਪ ਦੇ ਅੰਦਰ, ਜੋ ਸਰੂਪ ਪਰਮੇਸ਼ਰ ਜੀ ਦਾ ਹੀ ਸਰੂਪ ਹੈ, ਆਤਮਾ ਪ੍ਰਾਤਮਾ ਏਕੋਕਾਰਾ ਦੀ ਅਵਸਥਾ ਪਾਈ ਹੈ, ਘਰ ਬੈਠੋ ਵਿਸਰਾਮ। ਇਹ ਜਿਹੜਾ ਮੇਰਾ ਮਨ ਹੈ ਸਵੈ ਸਰੂਪ ਦੇ ਅੰਦਰ ਅਥਵਾ ਚੇਤਨ ਸਰੂਪ ਦੇ ਅੰਦਰ ਵਿਸਰਾਮ ਕਰ ਬੈਠਾ ਹੈ, ਟਿਕਾਣਾ ਲਾ ਬੈਠਾ ਹੈ, ਸਥਿਤ ਰੂਪ ਹੋਇਆ ਹੈ,
1: ਰਹਾਉ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਫਰਮਾਉਂਦੇ ਹਨ।
1: ਮਾਇਆ ਮਮਤਾ ਤਨ ਤੇ ਭਾਗੀ,
0: ਹੇ ਮਾਤਾ ਜੀਓ ਸਾਡੇ ਮਨ ਦੇ ਅੰਦਰੋਂ ਮਾਇਆ ਦੀ ਮਮਤਾ ਵੀ ਭੱਜ ਗਈ ਏ। ਮਾਇਆ ਮਮਤਾ, ਮਾਇਆ ਦੀ ਕਿਸੇ ਪ੍ਰਕਾਰ ਦੀ ਖੁਆਇਸ਼ ਇੱਛਾ ਨਹੀਂ ਰਹੀ, ਤਨ ਦੀ ਵੀ ਮਮਤਾ ਨਹੀਂ ਰਹੀ। ਤਨ ਦੇ ਵਿੱਚ ਜੋ ਮਨ ਹੈ ਮਨ ਦੇ ਵਿੱਚੋਂ ਮਮਤਾ ਤੇ ਮਾਇਆ ਦੀ ਖੁਆਇਸ਼ ਹੀ ਭੱਜ ਗਈ, ਦੌੜ ਗਈ ਹੈ।
1: ਨਿਰਮਲ ਗਿਆਨ,
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਪਰਮੇਸ਼ਰ ਜੀ ਦੇ ਉੱਜਲ ਨਾਮ ਦੁਆਰਾ ਐਸਾ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋਇਆ ਹੈ, ਉਪਜਿਓ ਨਿਰਮਲ ਗਿਆਨ। ਹਿਰਦੇ ਦੇ ਅੰਦਰ ਨਿਰਮਲ ਗਿਆਨ, ਉੱਜਲ ਗਿਆਨ, ਬ੍ਰਹਮ ਗਿਆਨ ਪ੍ਰਗਟ ਹੋਇਆ ਹੈ।
1: ਲੋਭ ਮੋਹ ਇਹ ਪਰਸਨ ਸਾਕਾ,
0: ਹੁਣ ਪਦਾਰਥਾਂ ਦਾ ਲੋਭ ਤੇ ਸਰੀਰਾਂ ਦਾ ਮੋਹ ਅਤੇ ਇਹ ਜਿਹੜੇ ਸਾਰੇ ਪਦਾਰਥ ਨੇ ਨਾ ਇਹ ਮਨ ਨੂੰ ਸਪਰਸ਼ ਵੀ ਨਹੀਂ ਕਰ ਸਕਦੇ। ਸਾਰੇ ਪਦਾਰਥਾਂ ਦਾ ਲੋਭ ਮੂਹ ਰੂਪ ਹੋ ਕਰਕੇ ਮਨ ਨੂੰ ਸਪਰਸ਼ ਵੀ ਨਹੀਂ ਕਰਦਾ ਹੈ।
1: ਨਹੀਂ ਭਗਤ ਭਗਵਾਨ,
0: ਜਿਸ ਹਿਰਦੇ ਦੇ ਅੰਦਰ ਲੋਭ ਹੋਣਾ ਸੀ ਨਾ ਉਸ ਹਿਰਦੇ ਦੇ ਅੰਦਰ ਖੱਟ ਭਗਾਂ ਸੰਪੰਨ ਭਗਵਾਨ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਜੂ ਧਾਰਨ ਕਰਕੇ ਰੱਖੀ ਹੈ। ਹਿਰਦਾ ਘਰ ਭਗਤੀ ਦਾ ਭੰਡਾਰਾ ਬਣ ਗਿਆ, ਇਸ ਕਰਕੇ ਉੱਥੇ ਹੁਣ ਲਾਲਚ ਨਹੀਂ, ਉੱਥੇ ਅਗਿਆਨ ਨਹੀਂ, ਉੱਥੇ ਲੋਭ ਤੇ ਮੋਹ ਦਾ ਸਪਰਸ਼ ਨਹੀਂ ਹੈ। ਮਾਤਾ ਜੀਓ
1: ਜਨਮ ਜਨਮ ਕਾ ਸੰਸਾ ਚੂਕਾ,
0: ਸੋ ਜਨਮਾ ਜਨਮਾਂਤਰਾ ਦਾ ਸਾਰਾ ਸੰਕਾ ਸਾਰੇ ਸੰਸੇ ਉਹਨਾਂ ਦੇ ਚੁੱਕੇ ਗਏ, ਉਹਨਾਂ ਦੇ ਮੁੱਕ ਗਏ।
1: ਰਤਨ ਨਾਮ ਜਪ ਪਾਇਆ,
0: ਜਿਨ੍ਹਾਂ ਜਿਨ੍ਹਾਂ ਨੇ ਵੀ ਪੂਰਿਆ ਸਤਿਗੁਰਾਂ ਦੇ ਪਾਸੋਂ ਰਤਨ ਦੀ ਨਿਆਈ ਉਮੁੱਲਕ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਹੈ, ਇਸੇ ਪ੍ਰਕਾਰ
1: ਜਨਮ ਜਨਮ ਕਾ ਸੰਸਾ ਚੂਕਾ।
0: ਸੋ ਮਾਤਾ ਜੀਆਂ ਨੇ ਬਚਨ ਕੀਤਾ, ਹੇ ਲਾਲ ਜੀ ਜਿਹੜਾ ਧਨ ਹੈ ਸੰਗਤਾਂ ਦੇ ਕੰਮ ਆਵੇਗਾ, ਲੰਗਰਾਂ ਵਿੱਚ ਵਰਤਿਆ ਜਾਵੇਗਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਪਰ ਆਪ ਜੀ ਧਨ ਦੇ ਸੰਸੇ ਧਨ ਚਲੇ ਜਾਣ ਦਾ ਕੋਈ ਸੰਸਾ ਨਹੀਂ ਕਰਦੇ ਹੋ। ਅਤੇ ਆਪ ਜੀ ਬਚਨ ਕਰਦੇ ਨੇ, ਮਾਤਾ ਜੀ ਜਨਮਾਂ ਜਨਮਾਂਤਰਾਂ ਦੇ ਸਾਰੇ ਸੰਸੇ ਸਾਡੇ ਚੂਕਾ ਦੂਰ ਹੋ ਗਏ ਹਨ।
1: ਰਤਨ ਨਾਮ ਜਪ ਪਾਇਆ,
0: ਜਦੋਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਪਿਤਾ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲਿਆ ਹੋਇਆ ਹੈ।
1: ਕ੍ਰਿਸ਼ਨਾ ਸਕਲ ਬਿਨਾਸੀ ਮਨ ਤੇ,
0: ਇਸ ਅੰਮ੍ਰਿਤ ਨਾਮ ਨੇ ਮਨ ਦੇ ਵਿੱਚੋਂ ਸਾਰੀ ਤ੍ਰਿਸ਼ਨਾ ਨੂੰ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤਾ ਹੈ। ਰੰਚਕ ਮਾਤਰ ਵੀ ਮਨ ਦੇ ਅੰਦਰ ਤ੍ਰਿਸ਼ਨਾ ਨਹੀਂ ਬਚੀ ਹੈ।
1: ਸੁਖ ਮਾਹੇ ਸਮਾਇਆ,
0: ਇਹ ਜਿਹੜਾ ਮਨ ਹੈ ਨਾ ਸਾਡਾ ਮਾਤਾ ਜੀ, ਨਿਜ ਸੁਖ ਨਿਜ ਸਰੂਪ ਦੇ ਸੁਖ ਦੇ ਅੰਦਰ, ਆਤਮ ਸੁਖ ਦੇ ਅੰਦਰ ਸਮਾਇਆ ਹੋਇਆ ਹੈ, ਤਦਾਕਾਰ ਹੋ ਰਿਹਾ ਹੈ, ਮਿਲ ਰਿਹਾ ਹੈ। ਉੱਥੇ ਮਾਇਆ ਦਾ ਤਾਂ ਲੇਸ ਮਾਤਰ ਫੁਰਨਾ ਤੱਕ ਵੀ ਨਹੀਂ ਆਉਂਦਾ ਹੈ।
1: ਜਾ ਕਾ ਹੋਤ ਦਇਆਲ ਕਿਰਪਾ ਨਿਧ।
0: ਸੁਗਰੀਵ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਾਤਾ ਜੀ ਦਇਆ ਦੇ ਨਿਧ, ਦਇਆ ਦੇ ਸਾਗਰ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਕਿਨ੍ਹਾਂ ਦੇ ਉੱਪਰ ਵੀ ਦਇਆਲਤਾ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਹਨ।
1: ਸੋ ਗੋਬਿੰਦ ਗੁਣ ਗਾਵਾ,
0: ਉਹ ਪ੍ਰਾਣੀ ਗੋਬਿੰਦ ਸ੍ਰਿਸ਼ਟੀ ਦੇ ਪ੍ਰਤਪਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤਮਈ ਗੁਣਾਂ ਨੂੰ ਗਾਉਂਦੇ ਨੇ। ਸਾਡੇ ਉੱਪਰ ਵਾਹਿਗੁਰੂ ਜੀ ਦਇਆਲੂ ਹੋਏ ਨੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਅਸੀਂ ਗਾਉਂਦੇ ਹਾਂ।
1: ਆਹੋ ਨਾਨਕ ਇਹ ਵਿਧ ਕੀ ਸੰਪਾ।
0: ਹੇ ਮਾਤਾ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ, ਕਹੋ ਨਾਨਕ ਕਹਿ ਕਰਕੇ ਬਚਨ ਕਰਦੇ ਨੇ, ਉਪਦੇਸ਼ ਦਿੰਦੇ ਨੇ। ਮਾਤਾ ਜੀ ਇਹ ਵਿਧ ਕੀ ਸੰਪੈ, ਸੰਪੈ ਨਾਮ ਵਿਭੂਤੀ ਦਾ, ਮਾਇਆ ਦਾ। ਇਸ ਪ੍ਰਕਾਰ ਦੀ ਜਿਹੜੀ ਨਾਮ ਰੂਪੀ ਸੰਪਦਾ ਹੈ ਨਾ, ਨਾਮ ਰੂਪੀ ਜਿਹੜੀ ਵਿਭੂਤੀ ਹੈ ਨਾ, ਨਾਮ ਰੂਪੀ ਜਿਹੜੀ ਦੌਲਤ ਹੈ,
1: ਗੁਰਮੁਖ ਪਾਵੇ।
0: ਕੋਈ ਕੋਈ ਵਿਰਲਾ ਵਿਰਲਾ ਗੁਰਮੁਖੀ ਪਾਉਂਦਾ ਹੈ, ਤੇ ਜਿਹੜਾ ਹਿਰਦੇ ਦੇ ਅੰਦਰ ਇਸ ਅੰਮ੍ਰਿਤ ਨਾਮ ਰੂਪੀ ਸੰਪਤਾ ਦੀ ਵਿਭੂਤੀ ਦੀ ਦਾਤ ਪ੍ਰਾਪਤ ਕਰ ਲੈਂਦਾ ਨਾ, ਫਿਰ ਮਾਇਆ ਦਾ ਮੋਹ ਨਹੀਂ ਰਹਿੰਦਾ, ਪਦਾਰਥਾਂ ਦੀ ਖੁਆਹਿਸ਼ ਨਹੀਂ ਰਹਿੰਦੀ, ਤਮਾ ਨੇੜੇ ਨਹੀਂ ਆਉਂਦੀ, ਅਹੰ ਨਾਸ਼ ਹੋ ਜਾਂਦੀ ਏ, ਪੰਜ ਵਿਕਾਰ ਮਿਟ ਜਾਂਦੇ ਨੇ, ਮਨ ਸਵੈ ਸਰੂਪ ਦੇ ਅੰਦਰ ਵਿਸ਼ਰਾਮ ਪ੍ਰਾਪਤ ਕਰ ਲੈਂਦਾ ਹੈ। ਮਾਤਾ ਜੀ ਇਹ ਬਖਸ਼ਿਸ਼ਾਂ ਪਿਤਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਈਆਂ ਨੇ, ਇਸ ਕਰਕੇ ਸਾਡਾ ਜਿਹੜਾ ਮਨ ਹੈ ਇਹ ਚੇਤਨ ਰੂਪ ਦੇ ਅੰਦਰ ਵਿਸ਼ਰਾਮ ਕਰਕੇ ਬੈਠਾ ਹੈ। ਜਿਨ੍ਹਾਂ ਦੇ ਉੱਪਰ ਕਿਰਪਾ ਹੁੰਦੀ ਏ ਉਹ ਇਸ ਵੱਡੀ ਭਾਰੀ ਦਾਤ ਨੂੰ ਮਾਤਾ ਜੀ ਪ੍ਰਾਪਤ ਕਰਦੇ ਹਨ ਜੀਓ।
1: ਬਸੰਤ ਮਹੱਲਾ ਨਾਵਾ।
0: ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਸੋ ਆਪਣੇ ਸਨਮਾਨ ਯੋਗ ਮਾਤਾ ਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਉਚਾਰਿਆ ਸੀ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਸੰਤ ਰਾਗ ਦੇ ਅੰਦਰ ਕਥਨ ਕਰਦੇ ਹਨ।
1: ਮਨ ਕਹਾ ਬਿਸਾਰਿਓ ਰਾਮ ਨਾਮ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਹਜ਼ੂਰ ਜੀ ਕਿਰਪਾਲਤਾ ਕਰਕੇ ਸਾਨੂੰ ਉਪਦੇਸ਼ ਦੀ ਦਾਤ ਦਿਓ, ਇਸ ਮਨ ਨੂੰ ਮਾਇਆ ਦੀ ਚਿਤਵਨੀ ਵੱਲੋਂ ਰੋਕ ਕੇ ਕਿਵੇਂ ਰੱਖੀਏ। ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਆਰਿਓ ਗੁਰਸਿੱਖੋ ਆਪਣੇ ਮਨ ਨੂੰ ਇਵੇਂ ਸਦਾ ਪ੍ਰੇਰਦੀ ਰਿਹਾ ਕਰੋ। ਹੇ ਮੇਰਿਆ ਮਨਾ, ਕਹਾ ਬਿਸਾਰਿਓ ਰਾਮ ਨਾਮ। ਰਾਮ ਸਰਬ ਵਿਆਪੀ ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਤੂੰ ਕਿਉਂ ਵਿਸਾਰ ਦਿੱਤਾ ਹੋਇਆ ਹੈ।
1: ਤਨ ਬਿਨਸਾ ਜਮ ਸਿਉ ਪਰਾ ਕਾਮ।
0: ਜਿਸ ਤਨ ਨੂੰ, ਜਿਸ ਸਰੀਰ ਨੂੰ, ਜਿਸ ਦੇਹੀ ਨੂੰ ਮੇਰਿਆ ਮਨਾ ਤੂੰ ਆਪਣੀ ਕਰਕੇ ਮਨ ਬੈਠਾ ਨਾ, ਇਹ ਦੇਹੀ ਮੇਰੀ ਹੈ, ਇਹ ਸਰੀਰ ਮੇਰਾ, ਇਹ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਇੱਕ ਦਿਨ ਆਵੇਗਾ ਤੇਰਾ ਸਰੀਰ ਬਿਨਸ ਜਾਵੇਗਾ, ਮ੍ਰਿਤੂ ਭਾਵ ਨੂੰ ਪ੍ਰਾਪਤ ਹੋ ਜਾਵੇਗਾ, ਕਾਲ ਇਸ ਨੂੰ ਗ੍ਰਸ ਲਵੇਗਾ। ਜਮ ਸਿਓ ਪਰੈ ਕਾਮ, ਫਿਰ ਤੇਰਾ ਪੱਲਾ, ਤੇਰਾ ਵਾਹ ਵਾਸਤਾ, ਤੇਰਾ ਕੰਮ ਜਮ ਦੇ ਨਾਲ ਪੈ ਜਾਵੇਗਾ, ਫਿਰ ਜਮਾਂ ਦੇ ਨਾਲ ਤੇਰਾ ਵਾਹ ਪਵੇਗਾ, ਜਮ ਮਾਰਗ ਤੇ ਤੈਨੂੰ ਜਾਣਾ ਪਵੇਗਾ। ਯਾਦ ਰੱਖ, ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਇਹੋ ਜਗ ਧੂਏ ਕਾ ਪਹਾਰ।
0: ਮਹਾਰਾਜ ਸੰਸਾਰ ਦੇ ਵਿੱਚੋਂ ਲੋਕਾਂ ਨੂੰ, ਮਿੱਤਰਾਂ ਨੂੰ, ਸਕੇ ਸੰਬੰਧੀਆਂ ਨੂੰ ਸਰੀਰ ਛੱਡ ਕੇ ਸੰਸਾਰ ਤੋਂ ਪਰਲੋਕ ਵਿੱਚ ਜਾਂਦਿਆਂ ਦੇਖਦੇ ਵੀ ਆ। ਮਹਾਰਾਜ ਜਿਤਨਾ ਕੁ ਸਮਾਂ ਮੁਰਦਾ ਸਰੀਰ, ਮ੍ਰਿਤਕ ਸਰੀਰ ਸਾਹਮਣੇ ਹੁੰਦਾ ਹੈ, ਉਹਨਾਂ ਕੁ ਚਿਰ ਤਾਂ ਸੰਸਾਰ ਮਿਥਿਆ ਲੱਗਦਾ ਹੈ। ਫਿਰ ਇਹ ਜਿਹੜਾ ਸੰਸਾਰ ਅਤੇ ਸੰਸਾਰ ਦੇ ਪਦਾਰਥ ਨੇ ਚੰਗੇ ਲੱਗਣ ਲੱਗਦੇ ਨੇ, ਇਹਨਾਂ ਦੇ ਵਿੱਚੋਂ ਸੁੱਖ ਅਨੁਭਵ ਹੁੰਦਾ ਹੈ, ਸੁੱਖ ਪ੍ਰਤੀਤ ਹੁੰਦਾ ਹੈ, ਇਸ ਕਰਕੇ ਇਹਨਾਂ ਦਾ ਲਾਲਚ ਛੱਡਿਆ ਹੀ ਨਹੀਂ ਜਾਂਦਾ। ਹਜ਼ੂਰ ਬਚਨ ਕਰਦੇ ਨੇ, ਇਹੋ ਜੱਗ ਧੂਏ ਕਾ ਪਹਾਰ। ਇਹ ਜਿਹੜਾ ਜਗਤ ਅਤੇ ਜਗਤ ਦੇ ਅੰਦਰ ਜਿੰਨੇ ਵੀ ਪਦਾਰਥ ਨੇ ਨਾ, ਇਹ ਧੂਏ ਦੇ ਪਹਾੜ ਵਰਗੇ ਨੇ। ਚੁੱਲ੍ਹੇ ਵਿੱਚ ਅੱਗ ਬਾਲੀਏ, ਲੱਕੜਾਂ ਦੀ ਅੱਗ ਬਾਲੀਏ, ਗੋਹਿਆਂ ਪਾਥੀਆਂ ਦੀ ਅੱਗ ਬਾਲੀਏ, ਭੱਠੀ ਵਿੱਚ ਅੱਗ ਬਾਲੀਏ ਨਾ, ਅਤੇ ਬਹੁਤ ਸਾਰਾ ਧੂੰਆਂ ਇਕੱਠਾ ਹੀ ਉੱਠਦਾ। ਜਦੋਂ ਧੂੰਆਂ ਉੱਠਦਾ ਹੈ ਤਾਂ ਉਸਦਾ ਜਿਹੜਾ ਆਕਾਰ ਪਹਾੜ ਵਰਗਾ ਪ੍ਰਤੀਤ ਹੁੰਦਾ, ਇਵੇਂ ਪ੍ਰਤੀਤ ਹੁੰਦਾ ਪਹਾੜ ਉੱਪਰ ਨੂੰ ਆਕਾਸ਼ ਵੱਲ ਨੂੰ ਜਾ ਰਿਹਾ। ਉਹ ਪਹਾੜ ਪ੍ਰਤੀਤ ਤੇ ਹੁੰਦਾ ਪਰ ਅਸਲ ਵਿੱਚ ਉਹ ਪਹਾੜ ਹੁੰਦਾ ਹੀ ਨਹੀਂ। ਇਸੇ ਪ੍ਰਕਾਰ ਇਹ ਸੰਸਾਰ ਤੇ ਸੰਸਾਰ ਦੇ ਅੰਦਰ ਜਿਹੜੇ ਪਦਾਰਥ ਨੇ ਇਹ ਸੁੱਖਾਂ ਦੇ ਸਾਧਨ ਪ੍ਰਤੀਤ ਤੇ ਹੁੰਦੇ ਨੇ ਪਰ ਅਸਲ ਵਿੱਚ ਇਹ ਸੁੱਖਾਂ ਦੇ ਸਾਧਨ ਹੈ ਹੀ ਨਹੀਂ। ਸੁੱਖ ਮਿਲਣਾ ਨਾਮ ਦੇ ਨਾਲ, ਸੁੱਖ ਮਿਲਣਾ ਬੰਦਗੀ ਦੇ ਨਾਲ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਬੰਦਗੀ ਨਹੀਂ ਨਾ, ਘਰ ਪਦਾਰਥਾਂ ਦੇ ਨਾਲ ਭਰੇ ਹੋਏ ਨੇ ਪਰ ਪੁੱਛ ਕੇ ਦੇਖ ਲਓ ਸੁੱਖ ਤਿਨ੍ਹਾਂ ਨੂੰ ਖਿਣ ਮਾਤਰ ਵੀ ਨਹੀਂ, ਹਿਰਦੇ ਦਾ ਸੁੱਖ ਪ੍ਰਾਪਤ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਜਿਹੜਾ ਜੱਗ ਅਤੇ ਜੱਗ ਦੇ ਪਦਾਰਥ ਨੇ ਨਾ ਇਹ ਧੂੰਏ ਦੇ ਪਹਾੜ ਵਰਗੇ ਨੇ, ਧੂੰਏ ਦੇ ਪਹਾੜ ਦੀ ਕੋਈ ਸੈਰ ਨਹੀਂ ਕਰ ਸਕਦਾ, ਉੱਪਰ ਚੜ੍ਹ ਕੇ ਵਿਚਰ ਨਹੀਂ ਸਕਦਾ। ਇਸੇ ਪ੍ਰਕਾਰ ਇਹਨਾਂ ਪਦਾਰਥਾਂ ਦੁਆਰਾ ਵੱਡਾ ਭਾਰੀ ਆਤਮ ਸੁੱਖ ਕੋਈ ਨਹੀਂ ਪਾ ਸਕਦਾ ਹੈ। ਧੂਵੇਂ ਦੇ ਪਹਾੜ ਵਰਗੇ ਨਜ਼ਰ ਤੇ ਆਉਂਦੇ ਨੇ ਪਰ ਅਣਹੋਏ ਹਨ, ਮਿਥਿਆ ਹਨ।
1: ਸਾਚਾ ਮਾਨਿਆ ਕਿਹ ਵਿਚਾਰ।
0: ਹੇ ਜੀਵ, ਹੇ ਭਾਈ, ਹੇ ਜਗਿਆਸੂ, ਤੂੰ ਸੰਸਾਰ ਨੂੰ, ਸਰੀਰ ਨੂੰ ਤੇ ਪਦਾਰਥਾਂ ਨੂੰ ਸੱਚਾ ਮੰਨ ਲਿਆ, ਕਿਹ ਵਿਚਾਰ, ਕਿਸ ਦੀ ਵਿਚਾਰ ਧਾਰਨ ਕਰ ਲਈ ਹੈ ਤੂੰ, ਕਿਹ ਵਿਚਾਰ, ਕਿਹੜੀ ਵਿਚਾਰ ਤੂੰ ਮਨ ਵਿੱਚ ਕਰ ਲਈ, ਜਿਸ ਵਿਚਾਰ ਕਰਕੇ ਇਹਨਾਂ ਪਦਾਰਥਾਂ ਨੂੰ ਸੱਚ ਮੰਨ ਬੈਠਾ ਹੈ।
1: ਧਨ ਦਾਰਾ ਸੰਪਤ ਗ੍ਰਹਿ।
0: ਮਹਾਰਾਜ ਇਹ ਘਰ ਪਰਿਵਾਰ, ਇਸਤਰੀ ਘਰ ਵਾਲੀ ਤੇ ਜਿਹੜੇ ਪਦਾਰਥ ਨੇ ਕੀ ਸੱਚਮੁੱਚੀ ਨਾਲ ਨਹੀਂ ਜਾਣਗੇ? ਹਜ਼ੂਰ ਫਰਮਾਉਂਦੇ ਨੇ ਧਨ ਜਿੰਨੇ ਵੀ ਪਦਾਰਥ ਨੇ, ਦਾਰਾ ਘਰ ਵਾਲੀ, ਸੰਪਤ ਸੰਪਤੀ ਵਿਭੂਤੀ, ਗ੍ਰਹਿ ਤੇਰਾ ਜਿਹੜਾ ਇਹ ਪ੍ਰਤੱਖ ਘਰ ਹੈ।
1: ਕਛ ਸੰਗ ਨ ਚਾਲਾ ਸਮਝ ਲੈ।
0: ਇਹਨਾਂ ਸਾਰਿਆਂ ਦੇ ਵਿੱਚੋਂ ਅੰਤਕਾਲ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ। ਸਤਿਗੁਰੂ ਜੀ ਬਚਨ ਕਰਦੇ ਇਹ ਤੇ ਇੱਕ ਵਿਵਹਾਰ ਹੀ ਬਣਿਆ ਹੋਇਆ ਸੰਸਾਰ ਦਾ, ਜਾ ਸਿਉ ਨੇਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰਿ ਜੀ ਕੋਉ ਕਾਮ ਨਾ ਆਇਓ। ਇੱਕ ਪਰਮੇਸ਼ਰ ਜੀ ਤੋਂ ਬਿਨਾਂ ਅੰਤਕਾਲ ਕੋਈ ਵੀ ਤੇਰੇ ਕੰਮ ਨਹੀਂ ਆਉਣਾ। ਧਨ ਵੀ ਇੱਥੇ ਰਹਿ ਜਾਵੇਗਾ, ਘਰ ਵਾਲੀ ਵੀ ਇੱਥੇ ਹੀ ਰਹੇਗੀ, ਨਾਲ ਨਹੀਂ ਜਾਵੇਗੀ। ਸੰਪਤੀ ਵਿਭੂਤੀ ਜਿਹਨੂੰ ਪਾਪ ਕਰਕੇ ਇਕੱਠਿਆਂ ਕਰਦਾ ਅਤੇ ਇਕੱਠੀ ਕਰਕੇ ਫਿਰ ਹੰਕਾਰ ਕਰਦਾ, ਇਹ ਵੀ ਨਾਲ ਨਹੀਂ ਜਾਵੇਗੀ। ਘਰ ਵੀ ਤੇਰਾ ਨਾਲ ਨਹੀਂ ਜਾਵੇਗਾ। ਇਹ ਸਾਰੇ ਪਦਾਰਥ ਮਨ ਵਿੱਚ ਸੱਚਾ ਨਿਰਣਾ ਕਰਕੇ ਸਮਝ ਕੇ ਜਾਣ ਲੈ, ਇੱਥੇ ਦੇ ਇੱਥੇ ਹੀ ਰਹਿ ਜਾਣਗੇ। ਨਾਲ ਲੈ ਕੇ ਕੁਛ ਆਇਆ ਨਹੀਂ ਸੀ, ਨਾਲ ਲੈ ਕੇ ਜਾਣਾ ਨਹੀਂ। ਜਿਵੇਂ ਨੰਗੇ ਪੈਰ ਖਾਲੀ ਹੱਥ ਆਇਆ ਸੀ ਨਾ, ਉਸੇ ਤਰ੍ਹਾਂ ਨੰਗੇ ਪੈਰ ਖਾਲੀ ਹੱਥ ਹੀ ਸੰਸਾਰ ਤੋਂ ਚੱਲਿਆ ਜਾਵੇਗਾ। ਭਾਈ ਇਸ ਗੱਲ ਨੂੰ ਸੱਚੀ ਸਮਝ ਲੈ।
1: ਭਗਤ ਨਾਰਾਇਣ ਹੋਏ ਸੰਗ।
0: ਮਹਾਰਾਜ ਫਿਰ ਕਿਰਪਾਲਤਾ ਕਰਕੇ ਸਾਨੂੰ ਦੱਸੋ ਨਾਲ ਜਾਣ ਵਾਲੀ ਵਸਤੂ ਕਿਹੜੀ ਹੈ? ਜਿਹੜੀ ਜਾਣ ਵਾਲੀ ਵਸਤੂ ਹੈ ਅਸੀਂ ਉਸ ਵਸਤੂ ਨੂੰ ਪ੍ਰਾਪਤ ਕਰੀਏ। ਸਤਿਗੁਰੂ ਜੀ ਫਰਮਾਉਂਦੇ ਨੇ ਇੱਕ ਭਗਤ ਤੱਤੇ ਨੂੰ ਸਿਹਾਰੀ ਹੈ, ਅਰਥ ਬਣੇਗਾ ਭਗਤੀ, ਤੇ ਭਗਤੀ ਕਰਨੀ ਕਿਹਦੀ ਹੈ? ਨਾਰਾਇਣ, ਨਾਰਾਇਣ ਜੀ ਦੀ, ਪਰਮੇਸ਼ਰ ਜੀ ਦੀ, ਨਾਰਾਇਣ ਜਿਸ ਦੇ ਵਿੱਚ ਅਗਿਆਨਤਾ ਰੂਪੀ ਰਾਤ ਨਹੀਂ ਹੈ, ਨਾਰਾਇਣ ਜੋ ਨਰਾਂ ਨਰਾਂ ਦੇ ਵਿੱਚ ਆਏ ਹੋਏ ਪਰਮੇਸ਼ਰ ਜੀ ਨੇ, ਹਰ ਇੱਕ ਜੀਵ ਦੇ ਅੰਦਰ ਸਾਖੀ ਚੇਤਨ ਰੂਪ ਹੋ ਕਰਕੇ ਵਸ ਰਹੇ ਨੇ, ਐਸੇ ਪਰਮੇਸ਼ਰ ਜੀ ਦੀ ਭਗਤੀ, ਨਿਰੰਕਾਰ ਵਾਹਿਗੁਰੂ ਜੀ ਦੀ ਬੰਦਗੀ ਹੀ ਹੋਏ ਸੰਗ, ਅੰਤਕਾਲ ਤੇਰੇ ਨਾਲ ਜਾਵੇਗੀ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿਸ ਮਾਰਗ ਦੇ ਕੋਈ ਗਿਣ ਨਹੀਂ ਨਾ ਸਕਦਾ, ਅੰਮ੍ਰਿਤ ਨਾਮ ਤੇਰੇ ਨਾਲ ਭੋਜਨ ਬਣ ਕੇ ਜਾਵੇਗਾ। ਤਹਿ ਹਰ ਕਾ ਨਾਮ ਊਹਾ ਸੰਗ ਤੋਸਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਊਹਾ ਨਾਮ ਤੇਰਾ ਸੰਗ ਸਹਾਈ। ਨਾਮ ਹੀ ਸਹਾਇਤਾ ਕਰਨ ਵਾਸਤੇ ਤੇਰੇ ਨਾਲ ਲੋਕ ਤੋਂ ਪਰਲੋਕ ਵਿੱਚ ਨਿਭੇਗਾ, ਨਾਲ ਜਾਵੇਗਾ।
1: ਕਹੁ ਨਾਨਕ ਭਜ ਤੇ ਏਕ ਰੰਗ।
0: ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਕਹੋ ਕਹਿ ਕਰਕੇ ਉਪਦੇਸ਼ ਦਿੰਦੇ ਨੇ, ਉਚਾਰਨ ਕਰਕੇ ਫੁਰਮਾਨ ਕਰਕੇ ਉਪਦੇਸ਼ ਦਿੰਦੇ ਨੇ, ਭਜ ਤੇ ਏਕ ਰੰਗ। ਹੇ ਭਾਈ, ਏਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਰੰਗ ਦੇ ਨਾਲ, ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਸਿਮਰਨਾ ਕਰ, ਨਾਮ ਦਾ ਹੀ ਪਿਆਰ ਕਰਕੇ ਭਜਨ ਕਰ, ਜਿਸ ਕਰਕੇ ਤੈਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਵੇਗੀ। ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ, ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਵਾਹਿਗੁਰੂ ਜੀ ਦੀ ਭਗਤੀ ਕਰ, ਬੰਦਗੀ ਕਰ, ਇਹੋ ਹੀ ਤੇਰੇ ਅੰਗ ਸੰਗ ਇੱਥੇ ਵੀ ਰਹੇਗੀ, ਤੇ ਤੇਰੇ ਨਾਲ ਪਰਲੋਕ ਦੇ ਵਿੱਚ ਵੀ ਜਾਵੇਗੀ।
1: ਬਸੰਤ ਮਹੱਲਾ ਨਵਾ।
0: ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਵੈਰਾਗਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਕਹਾ ਭੂਲਿਓ ਰੇ ਝੂਠੇ ਲੋਭ ਲਾਗ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਚਾਹੁੰਦੇ ਤੇ ਹਾਂ ਪਰਮੇਸ਼ਰ ਜੀ ਦਾ ਚਿੰਤਨ ਕਰੀਏ, ਨਾਮ ਜਪੀਏ, ਬੰਦਗੀ ਕਰੀਏ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਜਿਹੜਾ ਮਨ ਸੰਸਾਰ ਵੱਲ ਆਉਂਦਾ ਨਿਰੰਕਾਰ ਵੱਲ ਜਾਂਦਾ ਹੀ ਨਹੀਂ, ਬਾਹਰ ਮੁਖੀ ਹੋ ਕਰਕੇ ਰਹਿੰਦਾ, ਅੰਤਰ ਮੁਖੀ ਤੇ ਹੁੰਦਾ ਨਹੀਂ। ਮਹਾਰਾਜ ਸਾਨੂੰ ਉਪਦੇਸ਼ ਦਿਓ ਸਾਡਾ ਮਨ ਇਕਾਗਰ ਕਿਵੇਂ ਹੋਵੇ। ਸਤਿਗੁਰੂ ਜੀ ਬਚਨ ਕਰਦੇ ਨੇ, ਕਹਾ ਭੂਲਿਓ ਰੇ, ਹੇ ਭਾਈ ਕਿਉਂ ਭੁੱਲ ਰਹਿਆ ਹੈ ਅੰਮ੍ਰਿਤ ਨਾਮ ਨੂੰ, ਪਰਮੇਸ਼ਰ ਜੀ ਦੇ ਨਾਮ ਨੂੰ, ਵਾਹਿਗੁਰੂ ਜੀ ਦੀ ਬੰਦਗੀ ਨੂੰ ਕਿਉਂ ਭੁੱਲ ਰਹਿਆ ਹੈ। ਲੋਭ ਲਾਗ, ਕਹਾ ਲੋਭ ਲਾਗ, ਇਹ ਅਨਵੈ ਅਰਥ, ਕੀ ਲੋਭਾਂ ਦੇ ਵਿੱਚ ਲੱਗਾ ਹੋਇਆ, ਕੀ ਲੋਭ ਦੇ ਸਹਿਤ ਹੋ ਕਰਕੇ ਪਦਾਰਥਾਂ ਦੇ ਵਿੱਚ ਲੱਗਾ ਹੋਇਆ, ਕਿਉਂ ਲੋਭ ਦੇ ਵਿੱਚ ਲੱਗਾ ਹੋਇਆ ਤੇ ਕਿਉਂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਭੁਲਾ ਰਿਹਾ ਹੈ।
1: ਕਹਾ ਭੂਲਿਓ ਰੇ ਝੂਠੇ ਲੋਭ ਲਾਗ।
0: ਹੇ ਜੀਵ, ਕਹਾ ਕਿੱਥੇ ਲੱਗੀ ਹੋਈ ਹੈ ਤੇਰੇ ਮਨ ਦੀ ਬਿਰਤੀ, ਭੂਲਿਓ ਰੇ, ਭੁੱਲ ਰਿਹਾ ਹੈ ਪਰਮੇਸ਼ਰ ਜੀ ਨੂੰ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰਾ, ਦੂਧ ਪਿਆਰਾ ਦਾ ਅਰਥ ਹੈ ਪਿਆਲਾ, ਜਦੋਂ ਬਚਪਨ ਦੀ ਅਵਸਥਾ ਸੀ ਨਾ ਮਾਤਾ ਦੀ ਗੋਦੀ ਵਿੱਚ ਵਸਦਾ ਸੀ, ਤੇਰੇ ਮੇਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿਸੇ ਭੋਜਨ ਨੂੰ ਪਚਾ ਸਕੇ, ਹਜ਼ਮ ਕਰ ਸਕੇ, ਪਰਮੇਸ਼ਰ ਨੇ ਇੰਨੀ ਕਿਰਪਾ ਕੀਤੀ, ਮਾਤਾ ਦੇ ਸਰੀਰ ਦੇ ਵਿੱਚੋਂ ਅੰਮ੍ਰਿਤ ਵਰਗਾ ਪਵਿੱਤਰ ਦੁੱਧ ਤੈਨੂੰ ਪੈਦਾ ਕਰਕੇ ਦੇ ਦਿੱਤਾ, ਜਦੋਂ ਵੀ ਭੁੱਖ ਲੱਗੇ ਉਸੇ ਵੇਲੇ ਤਿਆਰ, ਨਾ ਗਰਮ ਕਰਨਾ ਪਵੇ ਨਾ ਠੰਡਾ

0: ਕੇ ਭੁੱਲ ਗਿਆ ਤਿਸ ਪਰਮੇਸ਼ਰ ਜੀ ਨੂੰ। ਲੋਭ ਲਾਗ ਤੇਰਾ ਮਨ ਲੋਭ ਦੇ ਸਹਿਤ ਹੋ ਕਰਕੇ ਕਿਉਂ ਪਦਾਰਥਾਂ ਦੇ ਵਿੱਚ ਲੱਗ ਰਿਹਾ ਹੈ।
1: ਕਛ ਬਿਗੜਿਓ ਨਾਹਨ ਅਜ ਹੂੰ ਜਾਗ।
0: ਸੋ ਮਹਾਰਾਜ ਜਦੋਂ ਇਵੇਂ ਖਿਆਲ ਕਰਦੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਬੰਦਗੀ ਕਰਨ ਵਾਸਤੇ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ, ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਤੇ ਨੇੜੇ ਤੇੜੇ ਵੀ ਨਹੀਂ ਪੁੱਜੇ। ਜੇ ਵਾਹਿਗੁਰੂ ਜੀ ਦੇ ਪਾਸੋਂ 50-60 ਸਾਲਾਂ ਦੀ, 70-80 ਸਾਲਾਂ ਦੀ ਉਮਰ ਲੈ ਕੇ ਆਏ ਹੋਵਾਂਗੇ, ਕਿਸੇ ਦੀ 20 ਸਾਲ ਗੁਜ਼ਰ ਗਈ, ਕਿਸੇ ਦੀ 30 ਸਾਲ ਗੁਜ਼ਰ ਗਈ, ਕਿਸੇ ਦੀ 40, ਕਿਸੇ ਦੀ 50, ਕਿਸੇ ਦੀ 60 ਸਾਲ ਗੁਜ਼ਰ ਗਈ, ਪਤਾ ਨਹੀਂ ਕਿੰਨੇ ਕੁ ਸਵਾਸ ਬਚੇ ਨੇ, ਥੋੜ੍ਹੇ ਬਚੇ ਨੇ, ਬਚੇ ਵੀ ਨੇ, ਨਹੀਂ ਬਚੇ ਨੇ, ਮਹੀਨਿਆਂ ਦੀ ਜ਼ਿੰਦਗੀ ਬਚੀ ਹੈ, ਸਾਲਾਂ ਦੀ ਬਚੀ ਹੈ, ਇੱਕ ਦਿਨ ਦੀ ਬਚੀ ਹੈ, ਜਾਂ ਅਗਲਾ ਸਾਹ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਹਰ ਜਪਦੇ ਆ ਖਿਲ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਸਤਿਗੁਰਾਂ ਦੇ ਬਚਨ ਤੇ ਇਹ ਨੇ, ਅਗਲੇ ਸਾਹ ਦਾ ਵੀ ਨਹੀਂ ਪਤਾ। ਹਮ ਆਦਮੀ ਹਾਂ ਇੱਕਦਮੀ, ਜਿਹੜਾ ਦਮ ਲੈ ਲਿਆ, ਜਿਹੜਾ ਸਾਹ ਲੈ ਲਿਆ, ਇਹੋ ਹੀ ਆਪਣਾ, ਅਗਲੇ ਦਾ ਨਹੀਂ ਪਤਾ ਕਿਹਨੂੰ ਆਉਣਾ ਤੇ ਕਿਹਨੂੰ ਨਹੀਂ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਵੇਂ ਵਿਚਾਰਦਿਆਂ, ਉਮਰਾਂ ਗੁਜ਼ਰ ਗਈ, ਬਚਪਨ ਲੰਘ ਗਿਆ, ਕਿਸ਼ੋਰ ਅਵਸਥਾ ਲੰਘ ਗਈ, ਜਵਾਨੀ ਲੰਘ ਗਈ, ਪ੍ਰੌਢਿਆ ਅਵਸਥਾ ਲੰਘ ਗਈ, ਬੁਢਾਪਾ ਆ ਗਿਆ, ਕਿਸੇ ਦਾ ਬਚਪਨ ਲੰਘ ਗਿਆ, ਕਿਸੇ ਦੀ ਜਵਾਨੀ ਲੰਘ ਗਈ, ਇਸ ਪ੍ਰਕਾਰ ਮਹਾਰਾਜ ਮਨ ਵਿੱਚ ਵਿਚਾਰਦਿਆਂ ਉਮਰਾਂ ਤੇ ਲੰਘ ਗਈ, ਬੰਦਗੀ ਕੀਤੀ ਨਹੀਂ, ਵਿਅਰਥ ਜਨਮ ਬਤੀਤ ਹੋ ਗਿਆ, ਹੁਣ ਕੀ ਕਰੀਏ ਕਿ ਜਨਮ ਸਫਲਾ ਹੋ ਜਾਵੇ। ਸਤਿਗੁਰੂ ਜੀ ਬਚਨ ਕਰਦੇ ਨੇ, ਕਛ ਬਿਗੜਿਓ ਨਾਹਨ ਅਜੋ ਜਾਗ। ਜਿਹੜਾ ਮਨਮੁਖਤਾਈ ਦੀ, ਅਵਿਦਿਆ ਦੀ, ਗਾਫਲਤਾਈ ਦੀ, ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਨਾ, ਹੁਣ ਵੀ ਜਾਗ ਜਾ। ਜੇ ਹੁਣ ਵੀ ਜਾਗ ਜਾਵੇਗਾ, ਸਮਝ ਲਾ ਕੁਛ ਨਹੀਂ ਵਿਗੜਿਆ। ਜਿਵੇਂ ਝੋਲੀ ਦੇ ਵਿੱਚੋਂ ਬੇਰ ਡੁੱਲ ਜਾਣ ਨਾ, ਅਤੇ ਸਿਆਣੇ ਪੁਰਖ ਕਹਿੰਦੇ ਨੇ ਚੁੱਕ ਕੇ ਫਿਰ ਝੋਲੀ 'ਚ ਪਾ ਲਓ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਭਾਈ ਤੇਰੇ ਸਵਾਸ ਚੱਲਦੇ ਨੇ ਨਾ, ਜਦੋਂ ਤੱਕ ਸਵਾਸ ਚੱਲਦੇ ਨੇ, ਜੇ ਹੁਣ ਵੀ ਬੰਦਗੀ ਕਰ ਲਵੇ ਤੇ ਫਿਰ ਕੁਛ ਨਹੀਂ ਵਿਗੜਿਆ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰਿੰਗ ਪਾਣੀ। ਇਸੇ ਪ੍ਰਕਾਰ ਭਾਈ ਆਨੰਦ ਲਾਲ ਸਿੰਘ ਜੀ ਬਚਨ ਕਰਦੇ ਨੇ, ਆਗਾ ਸਮਝ ਚੱਲ ਹੋ ਆਨੰਦ ਲਾਲਾ, ਪਾਸ਼ਾ ਜੋ ਬੀਤੀ ਸੋ ਬੀਤੀ, ਪਹਿਲਾਂ ਜਿਹੜੀ ਉਮਰ ਲੰਘ ਗਈ ਸੋ ਲੰਘ ਗਈ, ਉਹ ਤੇ ਹੱਥ ਆਉਣੀ ਨਹੀਂ, ਹੁਣ ਬੰਦਗੀ ਕਰ ਲੈ, ਅੱਗੇ ਸਮਝ ਕਰਕੇ ਚੱਲ, ਇਸ ਉਮਰ ਨੂੰ ਬੰਦਗੀ ਦੇ ਵਿੱਚ ਬਤੀਤ ਕਰ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜੇ ਹੁਣ ਬੰਦਗੀ ਕਰ ਲਵੇ ਨਾ, ਜੇ ਹੁਣ ਅੰਮ੍ਰਿਤ ਨਾਮ ਨੂੰ ਜਪ ਲਵੇ ਨਾ, ਜੇ ਨਾਮ ਦਾ ਰਸੀਆ ਹੋ ਕਰਕੇ ਰਾਤ ਦਿਨ ਜਪੇ ਸਤ ਨਾਮ
1: ਸ੍ਰੀ ਵਾਹਿਗੁਰੂ,
0: ਤੇ ਫਿਰ ਸੱਚ ਕਰਕੇ ਜਾਣ ਕਛ ਵਿਗੜਿਓ ਨਾ ਹਨ, ਸਮਝ ਲਾ ਕੁਛ ਵਿਗੜਿਆ ਹੀ ਨਹੀਂ, ਹੁਣ ਵੀ ਜਾਗ ਪਾਓ, ਜਿੰਨੀ ਆਰਮਲਾ ਬਾਕੀ ਹੈ ਉਸ ਆਰਮਲਾ ਉਮਰਾਂ ਨੂੰ ਸਫਲਾ ਕਰ
1: ਲਓ।
0: ਵਿਸ਼ਰਾਮ ਦੇ ਕਰਕੇ ਸਤਿਗੁਰ ਦੇਵ ਪਿਤਾ ਜੀ ਉਪਦੇਸ਼ ਬਖਸ਼ਦੇ ਹਨ,
1: ਸਮ ਸੁਪਨਾ ਕਾ ਇਹੋ ਜਗ ਜਾਨ।
0: ਮਹਾਰਾਜ ਇਹ ਸੰਸਾਰ ਚੰਗਾ ਬੜਾ ਲੱਗਦਾ ਹੈ, ਇਹ ਉੱਚੀਆਂ ਵਾਦੀਆਂ, ਉੱਚੇ ਪਹਾੜ, ਇਹ ਪਾਣੀ ਦੇ ਝਰਨੇ, ਇਹ ਮਾਇਆ ਦੀ ਚਮਕ ਦਮਕ, ਇਹ ਸੋਹਣੇ ਘਰ, ਤਰ੍ਹਾਂ ਤਰ੍ਹਾਂ ਦੀਆਂ ਚਿੱਤਰਕਾਰੀਆਂ, ਸੋਹਣੇ ਸੋਹਣੇ ਪਿਆਰੇ ਬੱਚੇ, ਜੀਵਨ ਸਾਥੀ, ਸੰਬੰਧੀਆਂ ਦਾ ਮੋਹ, ਮਹਾਰਾਜ ਇਹਨਾਂ ਦੇ ਮਨ, ਇਹਨਾਂ ਸਭਨਾਂ ਦੇ ਵਿੱਚ ਮਨ ਇੰਨਾ ਗਲਤਾਨ ਹੋ ਜਾਂਦਾ, ਬੰਦਗੀ ਵਾਲੇ ਪਾਸੇ ਜਾਂਦਾ ਹੀ ਨਹੀਂ। ਤਾਂ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਦੇ ਨੇ, ਭਾਈ ਇਹ ਸਾਰਾ ਜਗਤ, ਜਗਤ ਦੇ ਪਦਾਰਥ, ਜਗਤ ਦੇ ਅੰਦਰ ਸੰਬੰਧੀ, ਇੱਥੋਂ ਤੱਕ ਕਿ ਆਪਣਾ ਸਰੀਰ, ਸਭ ਕੁਛ ਜੋ ਕੁਛ ਵੀ ਨਜ਼ਰ ਆਉਂਦਾ ਨਾ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਕੁਛ ਵੀ ਨਜ਼ਰ ਆਉਂਦਾ ਸਭ ਕੁਛ ਨਾਸ਼ ਹੋ ਜਾਵੇਗਾ। ਜਿਉਂ ਬਾਦਰ ਕੀ ਛਾਈ, ਜਿਵੇਂ ਬੱਦਲ ਜੋ ਆਕਾਸ਼ ਦੇ ਵਿੱਚ ਆ ਜਾਵੇ, ਬੱਦਲ ਦੀ ਕੋਈ ਟੁਕੜੀ ਸੂਰਜ ਦੇ ਅੱਗੇ ਆ ਜਾਵੇ ਤੇ ਉਹਦੇ ਪਰਛਾਵੇਂ ਦੇ ਨਾਲ ਧਰਤੀ ਤੇ ਛਾਂ ਪੈਂਦੀ ਹੈ, ਪਰਛਾਵਾਂ ਪੈਂਦਾ, ਪਰ ਉਹ ਬੱਦਲ ਦੀ ਛਾਇਆ ਸਦਾ ਤੇ ਨਹੀਂ ਨਾ ਰਹਿਣੀ, ਉਹ ਪਲ ਦੋ ਪਲਾਂ ਦੀ ਖੇਡ ਹੈ, ਉਹ ਨਿਮਖ ਮਾਤਰ ਘੜੀ ਪਲ ਦੇ ਵਿੱਚ ਛਾਇਆ ਨਾਸ਼ ਹੋ ਜਾਵੇਗੀ। ਛਾਇਆ ਨਜ਼ਰ ਤੇ ਆਉਂਦੀ ਹੈ ਪਰ ਰਹਿੰਦੀ ਨਹੀਂ। ਸੰਸਾਰ, ਸੰਸਾਰ ਦੇ ਪਦਾਰਥ, ਆਪਣਾ ਸਰੀਰ ਤੇ ਸੰਬੰਧੀਆਂ ਦੇ ਸਰੀਰ ਨਜ਼ਰ ਤੇ ਆਉਂਦੇ ਨੇ ਪਰ ਰਹਿਣੇ ਨਹੀਂ। ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ, ਸਪ ਸਮ ਸੁਪਨਾ ਕਹਿ ਇਹੋ ਜਗ ਜਾਣ। ਇਹ ਜਿਹੜਾ ਸਾਰਾ ਜਗਤ ਸੁਪਨੇ ਵਰਗਾ ਜਾਣ, ਸੁਪਨੇ ਦੇ ਵਿੱਚ ਇਨਸਾਨ ਜਦੋਂ ਸੁਪਨਾ ਦੇਖ ਰਿਹਾ ਹੁੰਦਾ ਨਾ ਰਾਤਰੀ ਦੇ ਸਮੇਂ ਨੀਂਦ ਵਿੱਚ ਸੌਂ ਕਰਕੇ, ਜਿੰਨੇ ਪਦਾਰਥ ਦੇਖਦਾ ਵੇਖ ਕੇ ਬੜਾ ਖੁਸ਼ ਹੁੰਦਾ, ਪਦਾਰਥਾਂ ਨੂੰ ਪ੍ਰਾਪਤ ਕਰਕੇ ਬੜਾ ਖੁਸ਼ ਹੁੰਦਾ, ਪਰ ਜਾਗ ਆਉਂਦਿਆਂ ਸਾਰ ਸਾਰੇ ਪਦਾਰਥ ਅਭਾਵ ਹੋ ਜਾਂਦੇ ਨੇ, ਹੱਥ ਪੱਲੇ ਕੁਛ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਸੁਪਨੇ ਵਾਂਗੂ ਸੰਸਾਰ ਨੂੰ ਜਾਣ, ਜਦੋਂ ਕਾਲ ਰੂਪੀ ਦਿਨ ਚੜ੍ਹੇਗਾ ਫਿਰ ਕੁਛ ਵੀ ਸੰਸਾਰ ਸੁਪਨੇ

0: ਮਨੁੱਖ ਨੀਂਦ ਦੇ ਵਿੱਚੋਂ ਜਾਗ ਪਵੇ ਤੇ ਸੁਪਨੇ ਵਾਲੇ ਸਾਰੇ ਪਦਾਰਥ ਬਿਨਸ ਜਾਂਦੇ ਨੇ ਨਾ ਨਾਸ ਹੋ ਜਾਂਦੇ ਨੇ। ਜਦੋਂ ਸੰਸਾਰ ਸੁਪਨੇ ਚੋਂ ਜਾਗੇਗਾ, ਜਦੋਂ ਤੇਰੀ ਅੱਖ ਖੁੱਲੇਗੀ, ਕਾਲ ਰੂਪੀ ਸਵੇਰਾ ਹੋਵੇਗਾ, ਉਸ ਵੇਲੇ ਜਾਣੇਗਾ ਕਿ ਨਾਲ ਤੇ ਕੁਛ ਨਿਭਿਆ ਹੀ ਨਹੀਂ। ਸਾਰੇ ਪਦਾਰਥ ਵੀ ਧਰਤੀ ਤੇ ਰਹਿ ਗਏ, ਕਾਰੋਬਾਰ ਹਵੇਲੀਆਂ ਮੁਨਾਰੇ ਸੰਬੰਧੀ ਸਭ ਕੁਛ ਸਰੀਰ ਦੇ ਸਹਿਤ ਦੁਨੀਆਂ ਤੇ ਛੁੱਟ ਗਿਆ। ਬਿਨ ਸਹਿ ਛਿਨ ਮੈਂ, ਮ੍ਰਿਤੂ ਕਾਲ ਆਉਣ ਦੇ ਸਮੇਂ ਛਿਨ ਮਾਤਰ ਖਿਨ ਭੰਗਰ ਸਮੇਂ ਦੇ ਅੰਦਰ ਸਾਰੇ ਪਦਾਰਥ ਬਿਨਸ ਜਾਣਗੇ। ਸਾਚੀ ਮਾਨ ਇਸ ਬਚਨ ਨੂੰ, ਇਸ ਸਿੱਖਿਆ ਨੂੰ ਸੱਚਾ ਕਰਕੇ ਜਾਣ ਲੈਣਾ ਕਰ।
1: ਸੰਗ ਤੇਰਾ ਹਰ ਬਸਤ ਨੀਤ।
0: ਸੋ ਮਹਾਰਾਜ, ਫਿਰ ਨਾਲ ਨਿਭਣ ਵਾਲਾ ਕੀ ਹੈ ਜਿਸ ਨੂੰ ਇਕੱਤਰ ਕਰੀਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਨਾਮ ਧਨ ਨਾਮ ਨਿਭਣ ਵਾਲਾ ਹੈ। ਜਿਹੜੇ ਪਰਮੇਸ਼ਰ ਜੀ ਸਦਾ ਹੀ ਤੇਰੇ ਅੰਗ ਸੰਗ ਹੋ ਕਰਕੇ ਨਿਤਾ ਪ੍ਰਤੀ ਵਸਦੇ ਨੇ, ਨੀਤ ਸਦਾ ਸਰੂਪ ਨੇ, ਨਿਤ ਸਰੂਪ ਪਰਮੇਸ਼ਰ ਜੀ ਜੋ ਤੇਰੇ ਅੰਗ ਸੰਗ ਵਸਦੇ ਨੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ
1: ਨਿਸਬਾਸੁਰ ਭਜ ਤਾਹੇ ਮੀਤ।
0: ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਰ ਦੇ ਬਚਨ ਕਰਦੇ ਨੇ, ਮੀਤ ਤੇ ਮੀਤ ਦਾ ਅਰਥ ਹੈ ਮਿੱਤਰ। ਹੇ ਮਿੱਤਰਾ, ਐਸੇ ਪਰਮੇਸ਼ਰ ਜੀ ਦਾ ਰਾਤ ਦਿਨ ਭਜ ਭਜਨ ਕਰ, ਤਾਹੇ ਤਿਸਦਾ। ਜਿਹੜੇ ਪਰਮੇਸ਼ਰ ਜੀ ਰਾਤ ਦਿਨ ਤੇਰੇ ਅੰਗ ਸੰਗ ਹੀ ਵਸਦੇ ਨੇ ਨਾ, ਤਿਸ ਪਰਮੇਸ਼ਰ ਜੀ ਦਾ ਰਾਤ ਦਿਨ ਸਿਮਰਨ ਕਰ, ਭਜਨ ਕਰ। ਜੇ ਹੁਣ ਵੀ ਰਾਤ ਦਿਨ ਸਿਮਰਨ ਕਰੇ, ਭਜਨ ਕਰੇ, ਤੇ ਫਿਰ ਸਮਝ ਲੈ ਹੁਣ ਵੀ ਕੁਛ ਨਹੀਂ ਵਿਗੜਿਆ ਹੈ।
1: ਬਾਰ ਅੰਤ ਕੀ ਹੋਏ ਸਹਾਏ।
0: ਮਹਾਰਾਜ, ਰਾਤ ਦਿਨ ਸਿਮਰਨ ਕਰਨੇ ਦਾ ਸਾਨੂੰ ਲਾਭ ਕੀ ਹੋਵੇਗਾ? ਹਜ਼ੂਰ ਫਰਮਾਉਂਦੇ ਨੇ, ਜਦੋਂ ਮਾਤਾ ਪਿਤਾ ਸੰਬੰਧੀ ਭੈਣ ਭਰਾ ਪੁੱਤ ਪੋਤਰੇ ਵੱਡਾ ਪਰਿਵਾਰ ਕੁੱਲ ਖਾਨਦਾਨ ਤੇਰੀ ਵਿੱਦਿਆ ਤੇਰਾ ਤੇਰੀ ਜਾਤ ਤੇਰਾ ਧਨ ਤੇਰੇ ਪਦਾਰਥ ਤੇਰਾ ਘਰ ਕੁਛ ਵੀ ਤੇਰੇ ਨਾਲ ਨਹੀਂ ਨਾ ਜਾਵੇਗਾ, ਉਦੋਂ ਕੇਵਲ ਤਾਂ ਕੇਵਲ ਜਪਿਆ ਹੋਇਆ ਨਾਮ ਤੇਰੇ ਨਾਲ ਜਾਵੇਗਾ। ਜਦੋਂ ਮਾਤਾ ਪਿਤਾ ਤੇਰੀ ਕੋਈ ਸਹਾਇਤਾ ਨਹੀਂ ਕਰ ਸਕੇਗਾ, ਜਮਾਂ ਤੂੰ ਛਡਾ ਨਹੀਂ ਸਕੇਗਾ, ਉਦੋਂ ਜਪਿਆ ਹੋਇਆ ਨਾਮ ਤੇਰੀ ਸਹਾਇਤਾ ਕਰੇਗਾ। ਬਾਰ ਅੰਤ ਕੀ ਹੋਏ ਸਹਾਏ। ਭਾਈ, ਅੰਤ ਵੇਲੇ, ਅੰਤ ਕਾਲ, ਅੰਤ ਦੇ ਸਮੇਂ ਕੇਵਲ ਤਾਂ ਕੇਵਲ ਨਾਮ ਹੀ ਤੇਰਾ ਸਹਾਇਕ ਹੋਵੇਗਾ।
1: ਕਹੋ ਨਾਨਕ ਗੁਣ ਤਾਕੇ ਗਾਏ।
0: ਤੇ ਨੌਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਿਆ ਹੋਇਆ ਅੰਤਕਾਲ ਸਹਾਇਤਾ ਕਰਦਾ ਨਾ, ਜਿਹੜੇ ਪਰਮੇਸ਼ਰ ਜੀ ਦਾ ਜਪਿਆ ਹੋਇਆ ਅੰਮ੍ਰਿਤ ਨਾਮ ਜਮਾਂ ਤੋਂ ਛਡਾਉਂਦਾ ਨਾ, ਨਰਕਾਂ ਵਿੱਚ ਪੈਣ ਨਹੀਂ ਦਿੰਦਾ, 84 ਲੱਖ ਦੇ ਗੇੜਿਆਂ ਨੂੰ ਕੱਟਦਾ ਨਾ, ਤਿਸ ਪਰਮੇਸ਼ਰ ਜੀ ਦੇ ਗੁਣ ਨਾਮ ਦੁਆਰਾ ਤੂੰ ਸਦਾ ਹੀ ਗਾਇਨ ਕਰਦਾ ਰਹੇ। ਤਿਸ ਪਰਮੇਸ਼ਰ ਜੀ ਦੀ ਉਸਤਤੀ ਵਾਹਿਗੁਰੂ ਜੀ ਦਾ ਜਸ ਉਚਾਰਦਾ ਹੀ ਰਹੋ। ਗੁਣ ਤਾ ਕੇ ਗਾਏ, ਤਿਸ ਵਾਹਿਗੁਰੂ ਜੀ ਦੇ ਗੁਣ ਸਦਾ ਸਦਾ ਤੂੰ ਗਾਉਂਦਾ ਰਹੋ, ਵਾਹਿਗੁਰੂ ਜੀ ਦੀ ਉਸਤਤੀ ਕਰਦਾ ਰਹਿ, ਹਰ ਜਸ ਤੈਨੂੰ ਕਦੇ ਵਿਸਰ ਨਾ ਜਾਵੇ, ਤਿਸ ਦੀ ਬੰਦਗੀ ਸਦਾ ਕਰਦਾ ਰਹਿ, ਉਸ ਦੀ ਬੰਦਗੀ ਹੀ ਅੰਤਕਾਲ ਤੇਰੇ ਨਾਲ ਨਿਭੇਗੀ। ਇਸ ਪ੍ਰਕਾਰ ਸਾਧ ਸੰਗਤ ਜੀ, ਸੋ ਬਸੰਤ ਰਾਗ ਦੇ ਅੰਦਰ 5 ਸ਼ਬਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਆਏ ਨੇ। ਇਸ ਤੋਂ ਅੱਗੇ ਅਸ਼ਟਪਦੀਆਂ ਨਾਮ ਦੀ ਬਾਣੀ ਜੋ ਹੈ ਉਹ ਪ੍ਰਾਰੰਭ ਹੋਵੇਗੀ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ, ਆਪ ਜੀ ਨੇ ਕਿਰਪਾਲਤਾ ਕੀਤੀ, ਆਪਣੇ ਦਰ ਘਰ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ, ਆਪਣੇ ਦਰ ਦੀਆਂ ਹਾਜ਼ਰੀਆਂ ਬਖਸ਼ੀਆਂ ਨੇ, ਹਰ ਜਸ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀਏ। ਮਹਾਰਾਜ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਇਆ ਹੈ ਨਾ ਜੀ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ, ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ, ਸਿਮਰਨ ਭਜਨ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹ ਸੱਜਣ ਅਸੀਸੜੀਆ।

ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਜੀ ਆਂਦਰੇ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਪ੍ਰਮੁੱਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਮਾਨਸ ਕੇ ਧੰਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਮੁਕਤਣਾ ਦੇ ਆਰੋਪਤਾ, ਸਮੂਹ ਸੰਤਾਨ ਨੇ ਅਮਰੋਂ ਕਾਮਨਾ ਪੂਰਨ ਕਰਨੇ, ਨਾ ਮਾਣੇ ਨਾਲ ਪਿਆਰ ਉੱਠਣਾ ਦਰਿਦਰ ਪ੍ਰਵਾਨ ਕਰਨੇ,

ਓਂਕਾਰ ਸਤਿਗੁਰ ਪ੍ਰਸਾਦ ਤਾਰ ਖਾਸੇ ਦਸਖਤ ਕਾ ਪਾਸ਼ਾ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਾ ਹਮਨੈ ਸਰਬ ਕਾਲ ਦੀ ਰੱਛਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਾ ਹਮਨੈ ਆਗੇ ਲਿਖਾ ਰਿਖੇ ਦਸਖਤ ਤੋ ਪ੍ਰਸਾਦ ਚੌਪਈ ਪ੍ਰਣਵ ਆਦਿ ਕੰਕਾਰਾ ਜਲ ਤਲ ਮਈਰ ਕਿਉ ਪਸਾਰਾ ਆਦਿ ਪ੍ਰਕਾਪ ਕਿਤ ਬਨਾਸੀ ਲੋਕ ਛਤਰਸ ਜੋਤ ਪ੍ਰਕਾਸ਼ ਹੱਸ ਕੀਟ ਕੇ ਬੀਸ ਸਮਾਨਾ ਰਾਵ ਰੰਗੀ ਅਕਸਰ ਜਾਨਾ ਅਦਵੈ ਅਲਖ ਪੁਰਗਾਮੀ ਸਭ ਖੜਗੜ ਕੇ ਅੰਤਰ ਜਾਮੀ

ਆਖੋ ਕਮਲ ਹਾਰੀ ਗਜ ਗਦ ਹਾਂ ਬਿਭੂ ਧਾਰੀ ਕੇ ਦੁਆ ਮਸਾਨ ਬਸ ਕਰ ਹੋਈ ਕਰਤ ਹੈ ਕੁਗਮਟ ਵਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀ ਮੋਨ ਸਾਧੀ ਮਰਤ ਹੈ ਬਿੰਦ ਗਏ ਸਦਿਆ ਤਾਏ ਹਿਜਕੀ ਬੜਿਆ ਦੇਤ ਬੰਦਰਾ ਸਦੀ ਪਾਏ ਨਾਂਗੇ ਫਿਰਤ ਹੈ ਅੰਗਨਾਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਇੱਕ ਗਿਆਨ ਕੇ ਵਿਹੀਨ ਛੀਨ ਕੈਸੇ ਕੇ ਤਰਤ ਹੈ ਭੂਤ ਬਨਚਾਰੀ ਛਿਛੋ ਨਾ ਸਭ ਦੁਦਾ ਧਾਰੀ ਪੌਣ ਕੇ ਹਰੀ ਸੁਪ ਜੰਗ ਜਾਨੀਅਤ ਹੈ ਤਿਣਕੇ ਫਸਿਆ ਧਨ ਲੋਭ ਕੇ ਤਜਿਆ ਦਿੱਤ ਗੋਵਨ ਕੇ ਜਿਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉੜਿਆ ਤੈ ਪੰਛੀ ਕੀ ਬੜਿਆ ਦੇਤ ਬਗਲਾ ਬਿਡਾਲ ਬਿਕ ਧਨੀ ਠਾਨੀਅਤ ਹੈ ਜਿਤੇ ਬੜੇ ਗਿਆਨੀ ਤਿਨੋ ਜਾਨੀ ਪੇ ਬਖਾਨੀ ਨਾ ਐਸੇ ਨਾ ਪ੍ਰਪਾਚੇ ਮਨ ਭੂਲ ਆਨੀਅਤ ਹੈ ਘੁੰਮ ਕੇ ਬਸਿਆ ਤਾਏ ਭੂਚਰੀ ਕੇ ਜਈਆ ਕਹ ਨਭ ਕੇ ਉੜਿਆ ਸੁਚਿਰੇ ਕੇ ਬਖਾਨੀਆ ਫਲ ਕੇ ਬਸਿਆ ਤਾਏ ਬਾਂਦਰੀ ਕੇ ਜਈਆ ਕਹ ਆਦਿ ਸਫਰਿਆ ਤੋ ਭੂਤ ਕੈ ਪਛਾਨੀਆ ਜਲ ਕੇ ਤਰਿਆ ਕੋ ਕੰਗੇਰੀ ਸੀ ਕਹਤ ਜਗ ਆ ਕੇ ਬਸਿਆ ਸੁਚਕੋਰ ਸਮਾਨੀਆ ਸੂਰਜ ਸਿਵਿਆ ਤਾਏ ਪਕੌਰ ਕੀ ਬੜਾਈ ਦੇਤ ਚੰਦਰਮਾ ਸਿਵਿਆ ਕੋ ਕਵੀ ਕੈ ਪਹਿਚਾਨੀਆ ਨਾਰਾਇਣ ਕਾਸ਼ੀ ਮਚ ਤੰਦੂਆ ਕਹ ਸਭ ਕੌਣ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਧੇਨ ਚਾਰੇ ਰਿਕ ਕਿਸ ਨਾਮ ਕੈ ਮਹੰਤ ਲਹੀਅਤ ਹੈ ਮਾਧੋ ਭੌਰ ਓਠੇ ਰਿਕੁ ਕਨਹੀਆ ਨਾਮ ਕੰਸ ਕੋ ਬਧਿਆ ਜਮਦੂਤ ਕਹੀਅਤ ਹੈ ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੈ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬਰੀ ਸਾਸ ਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੁਗ ਜਟਾਈ ਸਤੀ ਸੱਚੇ ਬੜੇ ਬ੍ਰਹਮਚਾਰੇ ਧਿਆਨ ਰਕਾਜ ਭੂਕ ਪਿਆਲ ਦੇਹ ਪਸਾਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪੈ ਠਾਡੇ ਨਾ ਬਹਤ ਹੈ ਮਾਨੋ ਫਨ ਦੇਵ ਦਾਉਨ ਨਾ ਪਾਵ ਭੇਦ ਵੇਦ ਅਕਤੇਬ ਨੇਤ ਨੇਤ ਕਹਿ ਕਹਤ ਹੈ ਨਾਚਤ ਫੇਰਤ ਮੋਰ ਦਾਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿ ਕਰਤ ਹੈ ਚਰਮਤ ਸੀਤਲ ਨਾ ਸੂਰਜ ਤਪਤ ਤੇਜ ਇਧਰ ਸੁਨਾ ਰਾਜਾ ਭੂਮ ਕੋ ਭਰਤ ਹੈ ਸਿਵ ਸੇ ਤਪਸਿਆ ਬ੍ਰਹਮਾਸੀ ਨਾ ਬੇਚਾਰੀ ਸਨਤ ਕੁਮਾਰ ਸੀ ਤਪਸਿਆ ਨਾਨਤ ਹੈ ਗਿਆਨ ਕੇ ਬੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸ਼ਿਵ ਭੈ ਏਕ ਏਕ ਫਿਰ ਭੈ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਪਰਮਾਰ ਬਿਸ਼ਨ ਕੇ ਤੇ ਵੇਦੋ ਪੁਰਾਣ ਕੇ ਤੇ ਸਿਮਰ ਸਮੂਹਨ ਕੇ ਹੋਏ ਹੋਏ ਪਿਤਾ ਹੈ ਮੋਹਨਦੀ ਮਦਾਰ ਕੇ ਤੇ ਅਸ਼ਵਨੀ ਕੁਮਾਰ ਕੇ ਤੇ ਅਸਾ ਅਵਤਾਰ ਕੇ ਤੇ ਕਾਲ ਬਸ ਭੈ ਹੈ ਪੀਰੋ ਪਿਕਾਂਬਰ ਕੇ ਤੇ ਗਨ ਨਾ ਪਰਦੇ ਤੇ ਭੂਮ ਹੋਤੇ ਹੋਇਆ ਫਿਰ ਭੂਮ ਹੀ ਮਿਲੇ ਹੈ ਜੋਗੀ ਅਤੀ ਬ੍ਰਹਮਚਾਰੀ ਬੜੇ ਬੜੇ ਛਤਰਸਾਰੀ ਛਤਰੀ ਕੀ ਛਾਇਆ ਕਈ ਕੋਸਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਵਤ ਫਿਰ ਦੇਸ ਬੜੇ ਬੜੇ ਰਾਜਨ ਕੇ ਦਰਾਬ ਕੋ ਦਲਤ ਹੈ ਮਾਨਸੇ ਮਹੀ ਬਹੁ ਦਿਲੀਪ ਕੇ ਛਤਰਸਾਰੀ ਬੜੋ ਅਭਿਮਾਨ ਧੁਜ ਦੰਡ ਕੋ ਕਰਤ ਹੈ ਦਾਰਾ ਸੇ ਦਿਲੀ ਸਰ ਦੁਜਨ ਸੇ ਮਾਨ ਧਾਰੀ ਭੋਗ ਭੋਗ ਭੂਮ ਆਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਧੋਪ ਚੀ ਕਪਟ ਬੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਾਂ ਭਿਉ ਮਲ ਜਪੇ ਕੜਤ ਅਨੇਕ ਡੰਡ ਸੁਤਨ ਨੌਤ ਅਸ਼ਟਾਂਗ ਅਥ ਤੀਸ ਕੋ ਬਨ ਕੋ ਭਰਮਿਆ ਔਰ ਦੂਸਰੋ ਨਾ ਬੋਗ ਸੋ ਕਾਂ ਬਿਓ ਭੇੜ ਜੋ ਖਸਲ ਸੀ ਬ੍ਰਿਛਣ ਸੋ ਮਾਟੀ ਕੋ ਭਜਿਆ ਬੋਲ ਪੁਛਰੀ ਜਾ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਇੱਕ ਭਾਵਨਾ ਬੀਨ ਕੈਸੇ ਬੇਟਾ ਪਰ ਲੋਕ ਸੋ ਨਾਚੋ ਕਰਤ ਮੁਰਦਾਸ ਕਰੋ ਸ਼ੋਰ ਸਦਾ ਘਨ ਘੋਰ ਘਨ ਕਰੋ ਕਰਤ ਹੈ ਏਕ ਪੈ ਠਾਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਉ ਬੂੰ ਫਸਾਵਕ ਧਰਤ ਹੈ ਪਾਨ ਅਨੇਕ ਯੁਗ ਏਕ ਠੋਰ ਵਾਸ ਕਰੈ ਕਾਗ ਔਰ ਚਿਲ ਤੇਜ ਦੇਸ ਵਿਚਰਤ ਹੈ ਗਿਆਨ ਕੇ ਬੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਕੀ ਦਿਨ ਕੈਸੇ ਕੈ ਤਰਤ ਹੈ ਜੈਸੇ ਇੱਕ ਸਵਾਮੀ ਕੋ ਉਪਯੋਗੀ ਹੈ ਬਰਾਗੀ ਬਨੇ ਕਬੂ ਸੁਨਿਆਸ ਬੇਜ਼ਬਾਨ ਕਾ ਦਿਖਾਵਈ ਕੋ ਪਵਨ ਹਰੀ ਕੋ ਬੈਠੇ ਲਾਏ ਤਾਰੀ ਕੋ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕੋ ਬ੍ਰਹਮਚਾਰੀ ਕੋ ਹੱਥ ਪਹਿਲਾ

ਪੰਜ ਵਾਰ ਗਿੱਦਰ ਪੁਕਾਰੇ ਪਰੇ ਸੀਤ ਕਾਲ ਕੁੰਜਰੋ ਗਦਹਾਨੇ ਗਦਾ ਪੁਕਾਰੇ ਕਹਾਂ ਭਇਓ ਜੋ ਪਕਲ ਵਤਨ ਲਿਓ ਕਾਂਸੀ ਵੀ ਚੀਰ ਚੀਰ ਚੋਰਟਾ ਕੁਠਾਰਨ ਸਮਾਰੇ ਕਹਾਂ ਭਇਓ ਫਾਸੀ ਡਾਰ ਗੁਰ ਜੜ ਗੰਗ ਧਾਰ ਡਾਰ ਡਾਰ ਫਾਸ ਟਕ ਮਾਰ ਮਾਰ ਡਾਰੇ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬੀਨ ਕੈਸੇ ਗਿਆਨ ਕੋ ਵਿਚਾਰੇ ਤਾਪ ਕੇ ਸਹਿਤ ਜੁਪ ਪਾਈਏ ਅਤਾਪਨਾ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ ਜਾਪ ਕੇ ਕੀਤ ਜੁਪ ਪਾਈਏ ਅਜਾਪ ਦੇ ਪੂਜਨਾ ਸਦੀਵ ਤੂੰ ਤੂੰ ਉਚਰਤ ਹੈ ਨਵ ਕਿਉੜੇ ਜੁਪ ਨਾਰਾਇਣ ਪਾਈਅਤ ਅਨਲ ਆਕਾਸ਼ ਪਿਛ ਡੋਲ ਵਕਰਤ ਹੈ ਆਗ ਮਜਰਤ ਗਤ ਗਰਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉਂ ਭੁਜੰਗ ਨਾ ਤਰਤ ਹੈ ਕੋ ਭਯੋ ਮੁੰਡਿਆ ਸੰਨਿਆਸੀ ਕੋ ਜੋਗੀ ਭਯੋ ਕੋ ਬ੍ਰਹਮਚਾਰੀ ਕੋ ਜਤਿ ਅਨ ਮਾਨ ਬੋ ਹਿੰਦੂ ਤੁਰਕ ਰਾਫ ਜੀ ਮਾਮ ਸਾਫੀ ਮਾਨਸ ਕੀ ਜਾ ਸਭ ਇੱਕ ਪਹਿਚਾਨ ਵੋ ਕਰਤਾ ਕਰੀਮ ਸੁਈ ਰਜ ਕਰ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੁੱਲ ਬ੍ਰਹਮਾਨ ਵੋ ਏਕ ਇੱਕ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਸਰੂਪ ਸਭ ਇੱਕ ਜੁਤ ਜਾਨ ਵੋ ਦੇਹੁ ਰਾਮ ਅਸੀਸ ਪੂਜਾਓ ਨਿਵਾਜੀ ਮਨ ਸਭ ਏਕ ਅਨੇਕੋ ਪ੍ਰਭਾਵ ਹੈ ਦੇਤਾ ਦੇ ਜਿਸ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਇੱਕ ਨਾਨਕ ਕਾਨ ਇੱਕ ਦਹ ਇੱਕ ਬਾਨ ਖਾਕ ਬਦ ਅਦ ਸੋ ਆਪ ਕੋ ਰਲਾਵ ਹੈ ਅਲਹ ਅਭੇਕ ਸੁਈ ਪੁਰਾਨੋ ਕੁਰਾਨੋ ਏਕ ਸਰੂਪ ਸਭ ਏਕ ਹੀ ਬਨਾਵ ਹੈ ਜੈਸੇ ਇੱਕ ਆਗ ਦੇ ਕਨੂ ਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਏਂਗੇ ਜੈਸੇ ਇੱਕ ਦੂਰ ਤੇ ਅਨੇਕ ਦੂਰ ਪੂਰਤ ਹੈ ਦੂਰ ਕੇ ਕਨੂ ਕਾ ਫਿਰ ਦੂਰ ਹੀ ਸਮਾਏਂਗੇ ਜੈਸੇ ਏਕ ਨਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਵੇ ਪਾਨ ਹੀ ਕਹਾਂਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀਂ ਤੇ ਉਪਜ ਸਭ ਤਾਹੀਂ ਮੈਂ ਸਮਾਏਂਗੇ ਕਿਤੇ ਕੱਛ ਮੱਛ ਕਿਤੇ ਉਨ ਕੋ ਘਰਤ ਭੱਜ ਕੇਤੇ ਅੱਛ ਵੱਛ ਵੈਸਾ ਪੱਛ ਉੜ ਜਾਏਂਗੇ ਕਿਤੇ ਨਵ ਬੀਜ ਪੱਛ ਪੱਛ ਕੋ ਕਰਾਂਗੇ ਭੱਜ

ਛਿਛੁਰ ਹਾਰਨ ਧੁੰਮ ਧੁਕਾਰਨ ਦ੍ਰਿਪ ਮਥੇ ਦਾੜੀ ਪੜਦੰਤੇ ਜੋਗ ਜੈਨ ਤੇ ਮਰਜ ਮਥੰਦੇ ਗੂੜ ਕਥੇ ਕਰਮ ਪ੍ਰਣਾਸਨ ਚੰਦਰ ਪ੍ਰਕਾਸ਼ਨ ਸੂਰਜ ਅਸਫਤੇ ਜਨ ਅਸ਼ਟ ਭੁਜੇ ਜੈ ਜੈ ਉਸੀ ਮਹਾਕਾਸਨ ਮਰਦਨ ਭਰਮ ਬਿਨਾਸਨ ਧਰਮ ਦੁਜੇ ਘੁੰਗਰੂ ਘਮਕਣ ਸ਼ਤ ਝਮਕਣ ਫਣੀਅਰ ਫੁੰਕਾਰਨ ਧਰਮ ਦੁਜੇ ਅਸ਼ਟਾਲ ਪ੍ਰਾਸਨ ਸ਼ਿਸ਼ਟੀ ਮਾਸਨ ਦੁਸ਼ਟ ਪ੍ਰਣਾਸਨ ਚਕਰ ਕਥੇ ਕੇਸਰੀ ਪ੍ਰਵਾਹ ਸੁਦਸਨਾਏ ਅਗਮ ਥਾ ਏਕ ਪ੍ਰਤੇ ਜੈ ਜੈ ਉਸੀ ਮਹਾਕਾਸਨ ਮਰਦਨ ਆਦਿ ਕੁਮਾਰ।

ਚਿਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜਾ ਜਹੋ ਸੀ ਸ਼ਸਤ ਪ੍ਰਖਣ ਆਦ ਅਨੀਲ ਅਗਾਦ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਧੁੰਦ ਤੁਰੰਗ ਤਿਸਰੇ ਕਰਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ।

ਬਰ ਜਿਬ ਲੋਚਨ ਬਿਤਨ ਬਿਮੋਚਨ ਸੋਚ ਬਿਸੋਚਨ ਕੌਜ ਕਸੇ ਦਾਮਨ ਪ੍ਰਹਾਸੇ ਸੁਖ ਸਰਨਾਸੀ ਸੁਬ੍ਰਿਤ ਸੁਪਾਸੇ ਦੁਸ਼ਟ ਕਸੇ ਚੰਚਲਾ ਪੁਰਾਂਗੀ ਬੇਦ ਪ੍ਰਸੰਗੀ ਤੇ ਤੁਰੰਗੀ ਖੰਡ ਸੁਰੰਗ ਜਾ ਜਹੋ ਸਿਮ ਕਾਸਨ ਮਰਦਨ ਆਦ ਅਨਾਦ ਅਗਾਦ ਉਰਧੰਗ ਖੰਡ ਕਬਿਰਾਜੇ ਰੁਣ ਰੁਣ ਬਾਜੇ ਬ੍ਰਹਮ ਬਾਜੇ ਸੁਨਾ ਸੁਰੰਗ ਕੁਕ ਸੁਨ ਲਾਜੇ ਕਿਲਬ ਭਾਜੇ ਮੁਖ ਸੁਖ ਪ੍ਰਾਜੇ ਮਧੁਰੰਗ ਦੁਰਜਨ ਦਲ ਦਜੇ ਮੰਦਰ ਜੈ ਸਬਨ ਭਜੇ ਰੋਹਣਾਂਗ ਜਾ ਜਹੋ ਸਿਮ ਕਾਸਨ ਮਰਦਨ ਚੰਡ ਚਕਰ ਤਨ ਆਦਿ ਗੁਰੰਗ ਚਾਚੀ ਪ੍ਰਯੁਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਪਤੇ ਤੁਮਰਾਜ ਸਨ ਜਗ ਸੁਦਮਤੇ ਜਾਲ ਭਜੰਤੀ ਸਤਰ ਮਥੰਤੀ ਦੁਸ਼ਟ ਪਤਾਣ ਗਾੜਮਤੇ ਜੈ ਜੈ ਸਿਮ ਕਾਸਰ ਮਰਦਨ ਆਦ ਜੁਗਾਦ ਅਗਾਦ ਗਤੇ ਹਤਰਿਆਣ ਖਤੰਗੀ ਅਭੈ ਅਭੰਗੀ ਆਦ ਨਰੰਗੀ ਅਗਾਦ ਗਤੇ ਬ੍ਰਿੰਡਾਸ਼ ਬਿੰਡਨ ਚੱਛਰ ਦੰਡਨ ਤੇਜ ਪਿਚਰਨ ਆਦਿ ਬਤੇ ਸੁਰਨਰ ਪ੍ਰਤ ਪਾਣ ਪਤੇ ਉਧਾਰਨ ਦੁਸ਼ਟ ਵਰਨ ਦੁਖਰੇ ਜੈ ਜੈ ਸਿਮ ਕਾਸਰ ਮਰਦਨ ਬੇਸ ਵਿਧਨ ਸ੍ਰਿਸ਼ਟ ਕਰੇ ਦਾਮਨ ਪ੍ਰਕਾਸ਼ੇ ਉਤਨਾਸ ਚੁਤ ਪ੍ਰਕਾਸ਼ੇ ਅਤੁਲ ਬਲੇ ਦਾਨ ਪ੍ਰਗਰਖਣ ਸਵਰ ਰਖਣ ਪੁਸ਼ਟ ਪ੍ਰਗਰਖਣ ਬਿਤਲ ਪਤਰੇ ਅਸ਼ਟਾਇਤ ਬਾਣ ਬੋਲੀ ਬਾਣ ਸੰਤ ਪ੍ਰਾਣ ਗੁੜ ਗਤੇ ਜੈ ਜੈ ਵਸੀ ਮੈਂ ਕਾਸਨ ਮਰਦਨ ਆਦ ਅਨਾਦ ਅਗਾਦ ਬਤੇ ਦੁਖ ਦੁਖ ਪ੍ਰਬਚਨ ਸੇਵਕ ਰਚਨ ਸੰਤ ਪ੍ਰਚਨ ਸੁਸਰੇ ਸਾਰੰਗ ਸੁਨਾਏ ਦੁਸ਼ਟ ਪ੍ਰਤਾਹ ਅਰਦਲ ਗਾਏ ਦੁਖਰੇ ਗੰਜਰ ਗੁਮਾਨੇ ਅਤੁਲ ਪ੍ਰਵਾਨੇ ਸੰਜਮਾਨੇ ਆਦੰਤੇ ਜੈ ਜੈ ਵਸੀ ਮੈਂ ਕਾਸਨ ਮਰਦਨ ਸਾਧ ਪ੍ਰਦਸ਼ਨ ਦੁਸ਼ਟ ਹੰਤੇ ਕਰਨ ਕਰੀਲੀ ਗਰਭ ਗਹੀਲੀ ਜੋ ਜਤਿਰੇ ਤੁੰਦ ਮਤੇ ਅਸ਼ਟਾਏ ਚਮਕਣ ਸ਼ਲ ਚਮਕਣ ਦਾਮਣ ਦਮਕਣ ਆਦਿ ਪਤੇ ਡੁਡੁਕੀ ਦਮੰਗੇ ਬਾਗ ਬਮੰਗੇ

ਮਣ ਆਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ

ਗੁਰਪੁਰਬ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਓਮ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ

ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਡੱਲੇ ਦੇ ਤਾਈਂ ਵਚਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਡੱਲਿਆ, ਇਹ ਸਾਬੋ ਕੀ ਤਲਵੰਡੀ ਤੋਂ ਲਾਗੇ ਹੀ ਵੱਡਾ ਸ਼ਹਿਰ ਜੋ ਹੈ ਬਠਿੰਡਾ ਵੱਜਦਾ, ਉਸ ਬਠਿੰਡੇ ਦੇ ਵਿੱਚ ਬਹੁਤ ਵੱਡਾ ਬੜਾ ਪੁਰਾਤਨ ਇਤਿਹਾਸਕ ਕਿਲ੍ਹਾ ਜਿਹੜਾ ਹੈ ਉਹ ਮੌਜੂਦ ਹੈ, ਬਹੁਤ ਜੰਗੀ ਉਹ ਕਿਲ੍ਹਾ ਹੈ। ਮਹਾਰਾਜ ਨੇ ਕਿਹਾ ਅਸੀਂ ਉਹਨੂੰ ਵੇਖਣਾ ਚਾਹੁੰਦੇ ਹਾਂ, ਨਾਲ ਇਹਨਾਂ ਇਲਾਕਿਆਂ ਦੇ ਵਿੱਚ ਸੈਰ ਕਰਨਾ ਚਾਹੁੰਦੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਉਸ ਵੇਲੇ ਭਾਈ ਡੱਲੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਆਪ ਜੀ ਮੌਜਾਂ ਦੇ ਮਾਲਕ ਹੋ, ਜਿੱਥੇ ਜਾਣਾ ਸਤਿਗੁਰੂ ਮਹਾਰਾਜ ਸਤ ਬਚਨ ਹੈ, ਲੇਕਿਨ ਮੇਰੀ ਇਹੀ ਬੇਨਤੀ ਹੈ ਮਹਾਰਾਜ ਜਿੱਥੇ ਮਰਜ਼ੀ ਜਾਓ ਅਤੇ ਆਪ ਜੀ ਉੱਥੇ ਕੁਛ ਦਿਨ ਰਹੋ, ਉੱਥੋਂ ਦਾ ਦੌਰਾ ਕਰੋ, ਫਿਰ ਬਾਅਦ ਦੇ ਵਿੱਚ ਮਹਾਰਾਜ ਮੇਰੇ ਹੀ ਇਲਾਕੇ ਦੇ ਵਿੱਚ ਭਾਵ ਕਿ ਤਲਵੰਡੀ ਦੇ ਵਿੱਚ ਹੀ ਆਉਣਾ, ਇੱਥੇ ਹੀ ਆਪਣੇ ਪੱਕਾ ਮੁਕਾਮ ਕਰਨਾ, ਡੇਰਾ ਕਰਨਾ, ਇਹ ਮੇਰੀ ਬੇਨਤੀ ਹੈ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਅਸੀਂ ਕੁਛ ਦਿਨ ਉਹ ਇਲਾਕੇ ਦਾ ਸੈਰ ਦੌਰਾ ਕਰਕੇ ਫਿਰ ਤੇਰੇ ਕੋਲ ਆਵਾਂਗੇ। ਇੰਜ ਕਹਿ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉੱਥੋਂ ਨਿਕਲੇ ਹਨ। ਰਸਤੇ ਦੇ ਵਿੱਚ ਭਾਈ ਰਾਮ ਸਿੰਘ ਜਿਹੜਾ ਹੈ, ਭਾਈ ਰੂਪੇ ਕੇ ਇਹਨਾਂ ਦੇ ਵਿੱਚੋਂ ਭਾਈ ਭਗਤੋ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਜਿਹੜੇ ਸਨ, ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਆਪ ਜੀ ਬਠਿੰਡੇ ਨੂੰ ਜਾ ਰਹੇ ਹੋ ਅਤੇ ਨਾਲ ਭਾਈ ਕਾ ਚੱਕ ਜਿਹੜਾ ਹੈ ਇਹ ਸਾਡਾ ਨਗਰ ਇਹ ਗ੍ਰਾਮ ਰਸਤੇ ਦੇ ਵਿੱਚ ਵੱਜਦਾ, ਕਿਰਪਾ ਕਰੋ, ਇੱਥੇ ਨਾਨਕ ਨਾਮ ਲੇਵਾ ਸੰਗਤ ਬਹੁਤ ਜ਼ਿਆਦੀ ਹੈ, ਆਪ ਜੀ ਇੱਥੇ ਮੁਕਾਮ ਕਰਨਾ ਕਰੋ, ਡੇਰਾ ਕਰਨਾ ਕਰੋ, ਸੰਗਤਾਂ ਨੂੰ ਤਾਰਨਾ ਕਰੋ, ਨਾਮ ਬਾਣੀ ਦਾ ਪ੍ਰਚਾਰ ਕਰੋ, ਸੰਗਤਾਂ ਵੀ ਆਪ ਜੀ ਦੇ ਦਰਸ਼ਨ ਦੀਦਾਰੇ ਕਰਨਗੀਆਂ, ਉਹ ਤੋਂ ਬਾਅਦ ਆਪ ਜੀ ਅੱਗੇ ਜਾਓ। ਜਦੋਂ ਭਾਈ ਰਾਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਠੀਕ ਹੈ ਭਾਈ ਅਸੀਂ ਆਵਾਂਗੇ। ਇਹ ਜਦੋਂ ਮਹਾਰਾਜ ਨੇ ਕਿਹਾ, ਭਾਈ ਰਾਮ ਸਿੰਘ ਅੱਗੇ ਚੱਲ ਗਿਆ। ਉਹਨੇ ਕੀ ਕੀਤਾ, ਪਿੱਪਲ ਦੇ ਸੰਘਣੇ ਦਰਖਤ ਜਿਹੜੇ ਹਨ, ਜਿੱਥੇ ਕਈ ਦਰਖਤ ਬੜੀ ਸੰਘਣੀ ਛਾਂ ਜਿਹੜੀ ਹੈ, ਉਸ ਥਾਂ ਦੇ ਵਿੱਚ ਮਹਾਰਾਜ ਜੀ ਦਾ ਡੇਰਾ ਕੀਤਾ। ਉਹ ਤੋਂ ਬਾਅਦ ਪਿਆਰਿਓ, ਇੱਕ ਤਾਂ ਦਰਖਤਾਂ ਦੀ ਛਾਂ ਅਤੇ ਉਸ ਤੋਂ ਬਾਅਦ ਅਤੇ ਨਾਲ ਲੱਕੜਾਂ ਗੱਡ ਕਰਕੇ ਉਹਦੀਆਂ ਸ਼ਤੀਰਾਂ ਜਿਸ ਤਰ੍ਹਾਂ ਝੌਂਪੜੀ ਬਣਾਈ ਜਾਂਦੀ ਹੈ ਉਹ ਬਣਾ ਕਰਕੇ ਉੱਤੇ ਘਾਸ ਫੂਸ ਆਦਿਕ ਪਾ ਦਿੱਤਾ ਗਿਆ, ਉਹਦੇ ਉੱਤੇ ਛਿੜਕਾ ਕਰਦਾ। ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਨਿਵਾਸ ਅਸਥਾਨ ਡੇਰਾ ਕਰਨਾ ਹੈ, ਉੱਥੇ ਇਹਨੇ ਕੀ ਕੀਤਾ, ਮੋਟੇ ਪੱਥਰ ਜਿਹੜੇ ਹੁੰਦੇ ਬਜਰੀ ਨੁਮਾ ਜਾਂ ਆਪਾਂ ਜਿਹਨੂੰ ਗਿੱਟੀ ਬੋਲਦੇ ਹਾਂ, ਉਹਨੂੰ ਵਿਛਾਈ ਉਹਦੀ ਕਰ ਦਿੱਤੀ ਹੈ। ਵਿਛਾਈ ਕਰਕੇ ਚੰਗੀ ਤਰ੍ਹਾਂ ਫਿਰ ਉੱਥੇ ਮਿੱਟੀ ਦਾ ਗੋਹੇ ਦਾ ਆਦਿਕ ਲੇਪਨ ਕਰਨਾ ਕੀਤਾ, ਸੇਵਾਦਾਰਾਂ ਨੂੰ ਲਾ ਦਿੱਤਾ ਕਿ ਬਾਰ ਬਾਰ ਭਾਈ ਇੱਥੇ ਤੁਸੀਂ ਪਾਣੀ ਦਾ ਛਿੜਕਾਅ ਕਰਨਾ ਹੈ, ਅਤੇ ਜਿਹੜੇ ਟਹਿਲੂਏ ਜਿਹੜੇ ਹਨ ਉਹ ਬਾਰ ਬਾਰ ਉੱਥੇ ਛਿੜਕਾਅ ਕਰਦੇ। ਅੱਤ ਦੀ ਗਰਮੀ ਦਾ ਸਮਾਂ ਹੈ ਪਿਆਰਿਓ, ਨਾਲ ਮਰੂ ਅਸਥਾਨ ਹੈ, ਰੇਗਿਸਤਾਨ ਵਾਲੀ ਥਾਂ ਹੈ, ਫਿਰ ਵੀ ਦੇਖੋ ਉੱਥੇ ਇਹਨੇ ਇਹੋ ਜਿਹਾ ਪ੍ਰਬੰਧ ਕਰਨਾ ਕੀਤਾ ਜਿੱਥੇ ਬਹੁਤ ਠੰਡਾ ਮਾਹੌਲ ਹੈ, ਬੜਾ ਵਾਤਾਅਨੁਕੂਲ ਆ। ਮਹਾਰਾਜ ਜੀ ਜਦੋਂ ਗਏ, ਇੰਨਾ ਰਮਣੀਕ ਅਸਥਾਨ ਉਹਨਾਂ ਦਾ ਪ੍ਰਬੰਧ ਵੇਖ ਕੇ ਮਹਾਰਾਜ ਨੇ ਕਿਹਾ ਕਿ ਰਾਮ ਸਿਆ, ਤੂੰ ਤਾਂ ਕਹਿੰਦਾ ਸੀ ਮਹਾਰਾਜ ਸਾਡੇ ਇਲਾਕੇ ਵਿੱਚ ਗਰਮੀ ਬੜੀ ਪੈਂਦੀ ਹੈ, ਬਹੁਤ ਜ਼ਿਆਦਾ ਤੂਫਾਨ ਵਾਓ ਰੋਲੇ ਵਗਦੇ ਹਨ, ਲੂਹਾਂ ਚੱਲਦੀਆਂ, ਇਹ ਤਾਂ ਬੜਾ ਰਮਣੀਕ ਅਸਥਾਨ ਹੈ, ਬਹੁਤ ਇੱਥੇ ਤਾਂ ਚੰਗਾ ਨਿੱਘ ਹੈ, ਬਹੁਤ ਠੰਡਾ ਇਹ ਅਸਥਾਨ ਹੈ, ਬਹੁਤ ਵਧੀਆ ਇਹ ਅਸਥਾਨ ਸਾਨੂੰ ਪਸੰਦ ਆਇਆ, ਬੜੀ ਸ਼ਲਾਘਾ ਕੀਤੀ ਹੈ। ਉਹ ਤੋਂ ਬਾਅਦ ਜਿਹੜਾ ਭਾਈ ਦਿਆਲ ਦਾਸ ਜਿਹੜਾ ਨਾ ਪਿਆਰਿਓ, ਇਹ ਵੀ ਜਿਹੜਾ ਭਗਤੂ ਜੀ ਦੇ ਅੰਸ਼ ਬੰਸ਼ ਦੇ ਵਿੱਚੋਂ, ਇਹਨੂੰ ਜਦੋਂ ਪਤਾ ਚੱਲਿਆ ਇਹ ਪੁੱਛੋ ਨਗਰ ਦਾ ਰਹਿਣ ਵਾਲਾ, ਇਹ ਵੀ ਆ ਗਿਆ। ਇਹ ਆ ਕਰਕੇ ਇਹਦੇ ਮਨ ਦੇ ਵਿੱਚ ਸੀ ਕਿ ਚਲੋ ਗੁਰੂ ਮਹਾਰਾਜ ਜੀ ਮੈਨੂੰ ਬਖਸ਼ ਲੈਣਗੇ। ਇਹ ਆਇਆ, ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹਨੇ ਉੱਥੇ ਬੈਠਣਾ ਕੀਤਾ, ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਗੱਲਬਾਤ ਕੀਤੀ, ਲੇਕਿਨ ਗੁਰੂ ਮਹਾਰਾਜ ਜੀ ਨੇ ਨਾਰਾਜ਼ਗੀ ਜਿਹੜੀ ਹੈ ਉਹ ਪ੍ਰਗਟ ਕਰਨੀ ਕੀਤੀ ਹੈ ਕਿ ਬੰਦੇ ਦੇ ਹਾਵ ਭਾਵ ਦੇ ਨਾਲ ਪਿਆਰਿਓ ਪਤਾ ਲੱਗ ਜਾਂਦਾ ਕਿ ਬੰਦਾ ਸਾਡੇ ਤੋਂ ਪ੍ਰਸੰਨ ਹੈ ਜਾਂ ਬੰਦਾ ਸਾਡੇ ਤੋਂ ਦੁਖੀ ਹੈ, ਨਾ ਖੁਸ਼ ਹੈ। ਮਹਾਰਾਜ ਜੀ ਨੇ ਉਹਨੂੰ ਬੋਲਿਆ ਕੁਛ ਵੀ ਨਹੀਂ,
ਲੇਕਿਨ ਉਹਦੇ ਵੱਲ ਜ਼ਿਆਦਾ ਰੁੱਖ ਨਹੀਂ ਕਰਨਾ ਕੀਤਾ। ਜਿਹਦੇ ਨਾਲ ਦਿਆਲ ਦਾਸ ਨੂੰ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਮੇਰੇ ਨਾਲ ਨਾਰਾਜ਼ ਹਨ, ਕਿਉਂਕਿ ਪਾਤਸ਼ਾਹ ਜੀ ਨੇ ਇਹਨੂੰ ਬੜਾ ਕਿਹਾ ਇਹ ਮਸੰਦਗਿਰੀ ਜੋ ਹੈ ਇਹ ਪ੍ਰਥਾ ਦਾ ਤੂੰ ਤਿਆਗ ਕਰਨਾ ਕਰ, ਅੰਮ੍ਰਿਤ ਛੱਕ ਕਰਕੇ ਤੂੰ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਜਾ। ਅਤੇ ਇਹਨੇ ਇਨਕਾਰ ਕਰ ਦਿੱਤਾ। ਇਹਨੇ ਕਿਹਾ ਮਹਾਰਾਜ ਮੈਨੂੰ ਅੰਮ੍ਰਿਤ

ਤੇ ਮਸੰਦ ਗਿਰੀ ਮਹਾਰਾਜ ਨੇ ਕਿਹਾ ਤੂੰ ਖਤਮ ਕਰ। ਇਹਨੇ ਇਨਕਾਰ ਕਰ ਦਿੱਤਾ ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਇਹਦੇ ਵੱਲ ਰੁੱਖ ਨਹੀਂ ਕੀਤਾ। ਫਿਰ ਵੀ ਭਾਈ ਰਾਮ ਸਿੰਘ ਜਿਹੜਾ ਉਹ ਆ ਕਰਕੇ ਮਹਾਰਾਜ ਨੂੰ ਬਾਰ ਬਾਰ ਬੇਨਤੀਆਂ ਕਰਦਾ, ਕਹਿੰਦਾ ਸਤਿਗੁਰੂ ਮਹਾਰਾਜ ਜੋ ਮਰਜ਼ੀ ਹੋ ਜਾਵੇ, ਇਹ ਦਿਆਲ ਦਾਸ ਵੀ ਜਿਹੜਾ ਨਾ ਇਹ ਇਹੀ ਬਾੜੀ ਦਾ ਹੈ, ਭਾਵ ਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਹੈ, ਅੰਸ ਬੰਸ਼ ਦੇ ਵਿੱਚੋਂ ਭਾਈ ਭਗਤੂ ਜੀ ਦੀ ਅੰਸ ਬੰਸ਼ ਕਰਕੇ ਵੱਜਦੇ, ਸਾਡੀ ਵਾੜੀ ਦੇ ਇਹ ਫੁਲਵਾੜੀ ਦੇ ਹੀ ਫੁੱਲ ਹਨ, ਕਿਰਪਾ ਕਰੋ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਸਾਨੂੰ ਬਖਸ਼ ਲੈਣਾ ਕੀਤਾ, ਕਿਰਪਾ ਕਰਕੇ ਇਹਨਾਂ ਨੂੰ ਵੀ ਆਪ ਜੀ ਬਖਸ਼ ਲੈਣਾ ਕਰੋ ਤੇ ਇਹਨਾਂ ਦੇ ਉੱਤੇ ਖੁਸ਼ੇ ਪ੍ਰਗਟ ਕਰਨਾ ਕਰੋ। ਗੁਰੂ ਮਹਾਰਾਜ ਜੀ ਨੇ ਕੋਈ ਜ਼ਿਆਦਾ ਬਚਨ ਨਹੀਂ ਕੀਤਾ, ਫਿਰ ਵੀ ਉਹਦੇ ਵੱਲ ਰੁੱਖ ਨਹੀਂ ਕੀਤਾ। ਤੇ ਹੁਣ ਇੱਥੋਂ ਤੱਕ ਸਾਧ ਸੰਗਤ ਜੀ, ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ, ਪਾਵਨ ਕਥਾ ਨੂੰ ਸਰਵਣ ਕਰਨਾ ਕੀਤਾ ਸੀ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਆਉਣ ਵਾਲੀ ਜਿਹੜੀ ਕਥਾ ਜੋ ਹੈ ਉਹ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ

0: ਭਾਈ ਦਿਆਲ ਦਾਸ ਦੇ ਵੱਲ ਗੁਰੂ ਮਹਾਰਾਜ ਜੀ ਨੇ ਕੋਈ ਪ੍ਰੇਮ ਦਾ ਰੁੱਖ ਨਹੀਂ ਪ੍ਰਗਟ ਕਰਨਾ ਕੀਤਾ। ਮਹਾਰਾਜ ਜੀ ਨੂੰ ਇਹਨੇ ਬੇਨਤੀਆਂ ਕੀਤੀਆਂ ਤੇ ਭਾਈ ਰਾਮ ਸਿੰਘ ਜਿਹੜਾ ਨਾ ਇਹ ਚਾਹੁੰਦਾ ਕਿ ਮੈਂ ਚਲੋ ਜੋ ਮਰਜ਼ੀ ਹੋ ਜਾਵੇ ਹੈ ਆਪਣਾ ਹੀ ਬੰਦਾ, ਕਿਉਂ ਆਪਾਂ ਗੁਰੂ ਮਹਾਰਾਜ ਜੀ ਦੀ ਇਹ ਤੋਂ ਨਾਰਾਜ਼ਗੀ ਲਈਏ। ਇਸ ਕਰਕੇ ਉਹ ਚਾਹੁੰਦਾ ਕਿ ਗੁਰੂ ਮਹਾਰਾਜ ਇਹਦੇ ਵੱਲ ਵੀ, ਕਿਉਂਕਿ ਗੁਰੂ ਮਹਾਰਾਜ ਜੀ ਨੇ ਸਖਤੀ ਦਾ ਵਚਨ ਕੀਤਾ ਸੀ, ਇਹਦੇ ਵੱਲ ਸ਼ਰਾਪ ਦਿੱਤਾ ਸੀ, ਤੋ ਇਹਦੇ ਮਨ ਵਿੱਚ ਸੀ ਕਿ ਆਪਾਂ ਇਹਨੂੰ ਬਖਸ਼ਾ ਲੈਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਦੇ ਵੱਲ ਰੁੱਖ ਨਹੀਂ ਕੀਤਾ, ਭਾਈ ਰਾਮ ਸਿੰਘ ਜਿਹੜਾ ਦਿਆਲ ਦਾਸ ਨੂੰ ਬੋਲਦਾ ਕਿ ਦਿਆਲ ਦਾਸ
1: ਦੁਰਗ ਬਠਿੰਡੇ ਪ੍ਰਭੂ ਪਧਾਰ,
0: ਉਹਨੂੰ ਵੱਖਰਾ ਕਰਕੇ ਸਮਝਾਇਆ ਕਿ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੋਂ ਭਾਈ ਕੇ ਚੱਕ ਤੋਂ ਬਠਿੰਡੇ ਦੇ ਵੱਲ ਮਹਾਰਾਜ ਜੀ ਉੱਥੋਂ ਦਾ ਕਿਲ੍ਹਾ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਹਨ।
1: ਗ੍ਰਾਮ ਨਿਕਟ ਕੋ ਜਾ,
0: ਤੇ ਆ ਰਸਤਾ ਜਿਹੜਾ ਇੱਥੋਂ ਜਦੋਂ ਆਪਾਂ ਜਾਣਾ ਨਾ ਬਠਿੰਡੇ ਨੂੰ ਭਾਈ ਕੇ ਚੱਕ ਤੋਂ, ਤੇ ਭੁੱਚੋਂ ਜੋ ਨਗਰ ਜਿਹੜਾ ਵੱਜਦਾ ਭੁੱਚੋ ਕਲਾ, ਤੇ ਆ ਦੋ ਹੈ, ਇੱਕ ਤਾਂ ਭੁੱਚੋ ਕਲਾ ਤੇ ਇੱਕ ਭੁੱਚੋ ਮੰਡੀ ਹੈ, ਇਹਦੇ ਵਿੱਚੋਂ ਦੇ ਹੀ ਸਤਿਗੁਰੂ ਮਹਾਰਾਜ ਜੀ ਨੇ ਲੰਘਣਾ।
1: ਚੱਲ ਕਰ ਤਿਆਰੀ ਕਰ,
0: ਤੂੰ ਇੱਕ ਕੰਮ ਕਰ ਭਾਈ, ਤੇ ਸਤਿਗੁਰੂ ਮਹਾਰਾਜ ਜੀ ਨੇ ਤੇਰੇ ਹੀ ਇਲਾਕੇ ਦੇ ਵਿੱਚੋਂ ਲੰਘਣਾ ਹੈ, ਜੇ ਪ੍ਰਸੰਨਤਾ ਲੈਣੀ ਨਾ ਹੁਣ ਵੀ ਮਹਾਰਾਜ ਜੀ ਨੇ ਰੁੱਖ ਨਹੀਂ ਕੀਤਾ, ਤੂੰ ਆਪਣੇ ਨਗਰ ਦੇ ਵਿੱਚ ਜਾ, ਉੱਥੇ ਜਾ ਕਰਕੇ ਵਧੀਆ ਤੂੰ ਤਿਆਰੀ ਕਰਨਾ ਕਰ, ਮਹਾਰਾਜ ਜੀ ਦੀ ਟਹਿਲ ਕਰਨਾ ਕਰ, ਮਹਾਰਾਜ ਜੀ ਦੀ ਸੇਵਾ ਕਰ, ਹੋ ਸਕਦਾ ਇਹ ਸੇਵਾ ਵੇਖ ਕੇ ਗੁਰੂ ਮਹਾਰਾਜ ਤੇਰੇ ਉੱਤੇ ਬਹੁਤ ਪ੍ਰਸੰਨ ਹੋਣਗੇ।
1: ਦੇਖ ਵਿਸਾਲ ਕਰਾਹੋ ਕਰੀ,
0: ਉੱਥੇ ਨਾ ਤੂੰ ਬਹੁਤ ਤਗੜੀ ਦੇਗ, ਕੜਾ ਪ੍ਰਸ਼ਾਦੀ ਦੇਗ ਆਦਿਕ ਤਿਆਰ ਕਰਨਾ ਕਰ,
1: ਅਰਜੀ ਗੁਰੂ
0: ਫਿਰ ਆ ਦੇਗ ਤਿਆਰ ਕਰਕੇ ਇਹ ਸੇਵਾਵਾਂ ਲੈ ਕਰਕੇ ਆ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨਾ ਕਰ। ਇੰਜ ਲੱਗੇਗਾ, ਮੈਨੂੰ ਇੰਜ ਲੱਗ ਰਿਹਾ ਕਿ ਇੰਜ ਜੇ ਤੂੰ ਨੇ ਕੀਤਾ, ਸਤਿਗੁਰੂ ਮਹਾਰਾਜ ਤੇਰੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਣਗੇ।
1: ਸੁਣ ਕਰ ਦਿਆਲ ਦਾਸ ਗਮਨ,
0: ਸੁਣ ਕਰਕੇ ਦਿਆਲ ਦਾਸ ਜਿਹੜਾ ਨਾ ਉਹ ਤੁਰੰਤ ਸਤ ਬਚਨ ਜੀ ਕਹਿ ਕਰਕੇ ਰਾਮ ਸਿੰਘ ਨੇ ਜਦੋਂ ਬਚਨ ਕੀਤਾ, ਦਿਆਲ ਦਾਸ ਜਿਹੜਾ ਭੁੱਚੋਂ ਚੱਲ ਗਿਆ।
1: ਭੋਜਨ ਪੁੰਜ ਤਿਆਰ ਕਰ,
0: ਉਹਨੇ ਉੱਥੇ ਬੜੇ ਪੱਕੇ ਪਕਵਾਨ ਜਿਹੜੇ ਔਰ ਵੀ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਜਿਹੜੇ ਹਨ ਮਹਾਰਾਜ ਜੀ ਦੇ ਲਈ ਤੇ ਗੁਰੂ ਕੀ ਸੰਗਤ ਦੇ ਲਈ

0: ਸਿੰਘ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਹੁਣ ਦਿਨੇ ਆਪ ਜੀ ਨੇ ਇੱਥੇ ਡੇਰਾ ਕੀਤਾ, ਹੁਣ ਸ਼ਾਮਾਂ ਦਾ ਸਮਾਂ, ਸਤਿਗੁਰੂ ਮਹਾਰਾਜ ਤੇ ਆਪ ਜੀ ਚਲੋ ਤੇ ਉੱਥੇ ਆਪਣੇ ਘਰ ਦੇ ਵਿੱਚ ਡੇਰਾ ਕਰਨਾ ਕਰੋ।
1: ਕਹਿਓ ਇਹਾ ਹੀ ਬਸ ਹੈ ਸੁਖਾਰੇ, ਕਹਿਓ ਇਹਾ ਹੀ ਬਸ ਹੈ ਸੁਖਾਰੇ।
0: ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਭਾਈ ਰਾਮ ਸਿੰਘ, ਅਸੀਂ ਇੱਥੇ ਹੀ ਬੜੇ ਆਨੰਦ ਦੇ ਵਿੱਚ ਹਾਂ ਭਾਈ, ਉੱਥੇ ਨਹੀਂ ਜਾਣਾ, ਡੇਰੇ ਦੇ ਵਿੱਚ ਘਰ ਦੇ ਵਿੱਚ ਨਹੀਂ ਜਾਣਾ, ਇੱਥੇ ਬਹੁਤ ਵਧੀਆ ਤੂੰ ਨੇ ਪ੍ਰਬੰਧ ਕਰਨਾ ਕੀਤਾ, ਸੰਗਤਾਂ ਦੇ ਸੰਯੁਕਤ ਅਸਾਂ ਨੇ ਇੱਥੇ ਹੀ ਡੇਰਾ ਕਰਨਾ ਹੈ। ਬਹੁਤ ਸੋਹਣਾ ਇਹ ਥਾਨ ਜਿਹੜਾ ਜੋ ਸਾਨੂੰ ਬਹੁਤ ਜ਼ਿਆਦਾ ਪਸੰਦ ਆਇਆ। ਜਦੋਂ ਮਹਾਰਾਜ ਨੇ ਕਿਹਾ ਅਸੀਂ ਇੱਥੇ ਹੀ ਰੁਕਣਾ ਚਾਹੁੰਦੇ ਹਾਂ, ਰਾਤ ਇੱਥੇ ਹੀ ਪੜਾ ਕਰਨਾ, ਇੱਥੇ ਹੀ ਆਪਾਂ ਵਿਸ਼ਰਾਮ ਕਰਨਾ, ਤੇ ਰਾਮ ਸਿੰਘ ਕਹਿਣ ਲੱਗਾ ਠੀਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਆਪਣੇ ਚਰਨ ਕਮਲਾਂ ਦੇ ਨਾਲ ਇਸ ਥਾਂ ਨੂੰ ਪਵਿੱਤਰ ਕਰਨਾ ਕਰੋ।
1: ਸਦਨ ਹਮਾਰੇ ਹੋਏ ਹੈ ਪਾਵਨ,
0: ਤੇ ਮੈਂ ਤਾਂ ਚਾਹੁੰਦਾ ਸੀ ਕਿ ਸਤਿਗੁਰੂ ਮਹਾਰਾਜ ਕਿ ਚਲੋ ਜਦੋਂ ਤੁਹਾਨੂੰ ਸਮਾਂ ਮਿਲੇ ਮੇਰੇ ਘਰ ਦੇ ਵਿੱਚ ਆ ਜਾਓ, ਜੇ ਆਪ ਜੀ ਦੇ ਚਰਨ ਕਮਲ ਮੇਰੇ ਘਰ ਦੇ ਵਿੱਚ ਵੀ ਟਿਕ ਗਏ ਤੇ ਤੁਹਾਡੇ ਚਰਨ ਕਮਲਾਂ ਦੇ ਨਾਲ ਮੇਰਾ ਘਰ ਵੀ ਜਿਹੜਾ ਪਾਵਨ ਪਵਿੱਤਰ ਹੋ ਜਾਊਗਾ।
1: ਬਿਨਾਂ ਬਖਾਨਤ ਲੇਕਰ
0: ਚਾਲਾ, ਇਸ ਤਰ੍ਹਾਂ ਬਾਰ ਬਾਰ ਉਹਨੇ ਬੇਨਤੀਆਂ ਕੀਤੀਆਂ, ਕਹਿਣ ਲੱਗਾ ਸਤਿਗੁਰੂ ਮਹਾਰਾਜ ਚਲੋ ਤੇ ਜਿੱਥੇ ਆਪ ਜੀ ਜਾਓ ਉਹ ਥਾਂ ਤਾਂ ਰਮਣੀਕ ਹੋ ਜਾਵੇਗਾ, ਸ਼ੋਭਨੀਕ ਹੋ ਜਾਵੇਗਾ, ਇੱਥੇ ਆਪ ਜੀ ਟਿਕਣਾ ਚਾਹੁੰਦੇ ਆਪ ਜੀ ਦੀ ਮਰਜ਼ੀ ਹੈ, ਲੇਕਿਨ ਮੇਰੀ ਭਾਵਨਾ ਹੈ ਕਿ ਮੇਰੇ ਘਰ ਦੇ ਵਿੱਚ ਆਓਗੇ ਮੇਰਾ ਘਰ ਇਹ ਪਵਿੱਤਰ ਹੋ ਜਾਵੇਗਾ। ਜਦੋਂ ਉਹਨੇ ਬਾਰ ਬਾਰ ਬੇਨਤੀਆਂ ਕੀਤੀਆਂ, ਮਹਾਰਾਜ ਨੇ ਕਿਹਾ ਠੀਕ ਹੈ ਭਾਈ ਚੱਲ ਤੇਰੇ ਘਰ ਚੱਲਦੇ
1: ਹਾਂ।
0: ਉਸ ਵੇਲੇ ਸਾਧ ਸੰਗਤ ਜੀ, ਰਾਮ ਸਿੰਘ ਦੀ ਬਿਮਾਤ ਇੱਕ ਮਤਰੇਈ ਮਾਤਾ ਜੋ ਹੈ, ਉਹਨੇ ਕੀ ਕਰਨਾ ਕੀਤਾ, ਮਹਾਰਾਜ ਉਹਨੂੰ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਜੀ ਆਉਣ ਵਾਲੇ ਹਨ, ਉਹਨੇ ਪਹਿਲਾਂ ਹੀ ਤਿਆਰੀ ਕਰਨੀ ਕੀਤੀ ਹੈ, ਇੱਕ ਸੂਖਸਮ ਸੁਪੈਦ ਰੰਗ ਦਾ ਖੇਸ ਉਹਨੇ ਤਿਆਰ ਕਰਨਾ ਕੀਤਾ।
1: ਭੁਜ ਪਰ ਧਰ ਛਪਾਏ ਮਗ ਹੇਰਾ, ਭੁਜ ਪਰ ਧਰ ਛਪਾਏ ਮਗ ਹੇਰਾ,
0: ਭੁਜ ਪਰ ਧਰ ਛਪਾਏ ਮਗ ਹੇਰਾ, ਭਾਵ ਕੇ ਬਾਹ ਤੇ ਖੇਸ ਰੱਖ ਕਰਕੇ ਛਪਾ ਲਿਆ, ਭਾਵ ਕੇ ਸਤਿਗੁਰੂ ਮਹਾਰਾਜ ਜੀ ਦੀ ਇਹ ਰਾਹ ਤੱਕ ਰਹੀ ਹੈ, ਕਿਉਂਕਿ ਇਹਨੂੰ ਪਤਾ ਕਿ ਗੁਰੂ ਮਹਾਰਾਜ ਜੀ ਨੇ ਸਾਡੇ ਕੋਲ ਨਹੀਂ ਆਉਣਾ, ਉਹਨਾਂ ਦੇ ਘਰ ਜਾਣਾ ਹੈ, ਤਾਂ ਕਰਕੇ ਉਹਨੇ ਖੇਸ ਜਿਹੜਾ ਨਾ ਆਪਣੇ ਨਾਲ ਹੀ ਰੱਖ ਲਿਆ। ਇਹਦੇ ਮਨ ਦੇ ਵਿੱਚ ਸੀ ਕਿ ਜਦੋਂ ਵੀ ਗੁਰੂ ਮਹਾਰਾਜ ਜੀ ਐਂਦੀ ਲੰਘਣਗੇ ਮੈਂ ਭੱਜ ਕੇ ਜਾਵਾਂਗੀ, ਇਹ ਖੇਸ ਜੋ ਹੈ ਜੋ ਆਪਣੇ ਹੱਥਾਂ ਦੇ ਨਾਲ ਤਿਆਰ ਕਰਨਾ ਕੀਤਾ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੈਂ ਅਰਪਣ ਕਰਨਾ।
1: ਰਾਮ ਸਿੰਘ ਕੇ ਸਦਨ ਨਾ ਜਾਵਾਂ,
0: ਤੇ ਫਿਰ ਉਹਦੇ ਮਨ ਵਿੱਚ ਸੀ ਉਹ ਮਤਰੇਈ ਮਾਤਾ ਦੇ ਕੇ ਭਾਈ ਮੈਂ ਰਾਮ ਸਿੰਘ ਦੇ ਘਰ ਦੇ ਵਿੱਚ ਨਹੀਂ ਜਾਣਾ,
1: ਵਾਹਿਗੁਰੂ ਅਗਰ ਚੜਾਵਾ,
0: ਜੇ ਸਤਿਗੁਰੂ ਮਹਾਰਾਜ ਮੇਰੇ ਘਰ ਦੇ ਵਿੱਚ ਇਸ ਪਾਸੇ ਆਉਣਗੇ ਮੈਂ ਅੱਗੇ ਹੋ ਕਰਕੇ ਮਹਾਰਾਜ ਜੀ ਦੇ ਅੱਗੇ ਇਹ ਖੇਸ ਇਹ ਚਾਦਰਾ ਜਿਹੜਾ ਚੜਾਉਣਾ ਹੈ। ਇੰਜ ਸਾਧ ਸੰਗਤ ਜੀ ਮਨ ਦੇ ਵਿੱਚ ਭਾਵਨਾ ਰੱਖ ਕਰਕੇ ਰਾਮ ਸਿੰਘ ਦੀ ਮਤਰੇਈ ਮਾਂ ਜੋ ਹੈ ਉਹ ਆਪਣੇ ਘਰ ਦੇ ਅੱਗੇ ਟਿਕ ਗਈ, ਤੇ ਮਨ ਦੇ ਵਿੱਚ ਬਾਰ ਬਾਰ ਬੇਨਤੀਆਂ ਕਰਦੀ ਹੈ ਕਿ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ, ਆਪ ਜੀ ਜਾਣਾ ਹੀ ਨਾ ਰਾਮ ਸਿੰਘ ਦੇ ਘਰੇ, ਤੇ ਜਾਂਦਿਆਂ ਜਾਂਦਿਆਂ ਥੋੜਾ ਐਂਦੀ ਗੇੜਾ ਕੱਢ ਲਿਓ, ਐਂਦੀ ਮੇਰੇ ਵੱਲੋਂ ਦੀ ਆ ਪਾਸਾ ਵੱਟ ਕਰਕੇ ਥੋੜਾ ਜਿਹਾ ਇੱਥੇ ਰੁਕ ਗਏ, ਮੈਂ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਲੈਣਾ, ਨਾਲ ਇਹ ਖੇਸ ਜੋ ਹੈ ਮੈਂ ਆਪਣੀ ਸ਼ਰਧਾ ਦੀ ਭੇਟ ਆਪ ਜੀ ਦੇ ਅੱਗੇ ਅਰਪਣ ਕਰਨਾ। ਇੰਜ ਇਹਨੇ ਮਨ ਹੀ ਮਨ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਕੀਤੀ।
1: ਮੋਰੇ ਜਾਨ ਤਿਸ ਕੀ ਦਿਸ ਜਾ,
0: ਸਤਿਗੁਰੂ ਮਹਾਰਾਜ ਜੀ ਜਾਣੀ ਜਾਣ ਸਤਿਗੁਰੂ ਮਹਾਰਾਜ, ਸਤਿਗੁਰ ਜਾਣੀ ਜਾਣ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ, ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਵੇਖ ਲਿਆ ਅੰਤਰਜਾਮਤਾ ਦੇ ਨਾਲ ਕਿ ਇਹ ਮਾਈ ਜਿਹੜੀ ਹੈ ਇਹ ਸਾਨੂੰ ਬੇਨਤੀ ਕਰ ਰਹੀ ਹੈ, ਸਾਨੂੰ ਇਸ ਪਾਸੇ ਖਿੱਚ ਰਹੀ ਹੈ ਕਿ ਮਹਾਰਾਜ ਆਪ ਜੀ ਇਸ ਪਾਸੇ ਆਓ, ਮੈਂ ਸ਼ਰਧਾ ਦੀ ਭੇਟ ਆਪ ਜੀ ਦੇ ਅੱਗੇ ਅਰਪਣ ਕਰਨਾ। ਇਹ ਸਤਿਗੁਰੂ ਮਹਾਰਾਜ ਜੀ ਜਾਣ ਗਏ, ਜਾਣ ਕਰਕੇ ਸਤਿਗੁਰੂ ਮਹਾਰਾਜ ਜੀ ਰਾਮ ਸਿੰਘ ਦੇ ਘਰ ਜਾਂਦਿਆਂ ਜਾਂਦਿਆਂ ਜਿਹੜਾ ਰਾਸਤਾ ਵਾਟ ਜਾਂਦਾ ਉਸ ਪਾਸੇ ਜਾਂਦੇ ਜਾਂਦੇ ਇੱਕਦਮ ਸਤਿਗੁਰੂ ਮਹਾਰਾਜ ਜੀ ਨੇ ਵਾਟ ਜਿਹੜਾ ਹੈ ਉਹ ਬਦਲ ਲਿਆ।
1: ਰਾਮ ਸਿੰਘ ਬੋਲਿਓ ਬਚਤ ਬਾਰ।
0: ਉਸੇ ਵੇਲੇ ਰਾਮ ਸਿੰਘ ਨੇ ਬਚਨ ਕਰਨਾ ਕੀਤਾ। ਰਾਮ ਸਿੰਘ ਨੇ ਕਿਹਾ ਕਹਿਣ ਲੱਗਾ ਸਤਿਗੁਰੂ ਮਹਾਰਾਜ ਆਪ ਜੀ ਉੱਥੇ ਕਿੱਥੇ ਜਾ ਰਹੇ ਹੋ, ਉਹ ਸਾਡਾ ਘਰ ਨਹੀਂ ਹੈ, ਉਹ ਸਤਿਗੁਰੂ ਮਹਾਰਾਜ ਸਾਡਾ ਮਕਾਨ ਨਹੀਂ ਹੈ, ਸਾਡਾ ਘਰ ਮੇਰਾ ਘਰ ਤਾਂ ਇਹ ਹੈ। ਆਪ ਜੀ ਆਉਂਦੇ ਆਉਂਦੇ ਇੱਕਦਮ ਥੋੜਾ ਕੁ ਪਾਸਾ ਵੱਟ ਲਿਆ, ਉੱਥੇ ਨਹੀਂ ਜਾਣਾ ਮਹਾਰਾਜ, ਆਪਾਂ ਇਸ ਪਾਸੇ ਮੇਰੇ ਘਰ ਆਉਣਾ ਹੈ।
1: ਚੱਲ ਤੂੰ ਭਾਖਿਓ ਅੰਤਰ
0: ਅੰਤਰ ਜਾਮੀ। ਸਤਿਗੁਰੂ ਮਹਾਰਾਜ ਜਾਣੀ ਜਾਣ ਜਾਣ ਗਏ, ਕਿਉਂਕਿ ਮਨ ਦੇ ਵਿੱਚ ਇੱਕ ਰੰਜਿਸ਼ ਹੁੰਦੀ ਨਾ ਪਿਆਰਿਓ, ਹੁੰਦੇ ਪਿਆਰਿਓ ਜਦੋਂ ਇਹ ਮਤਰਈ ਤੇ ਸੌਤੇਲਾਪਨ ਜਿਹੜਾ ਹੁੰਦਾ ਇਹਦੇ ਵਿੱਚ, ਚਲੋ ਉਹ ਰਿਸ਼ਤੇ ਵਿੱਚ ਤਾਂ ਲੋਕੀ ਉਹਨਾਂ ਨੂੰ ਮਾਂ ਹੀ ਬੋਲਦੇ ਹਨ, ਲੇਕਿਨ ਫਿਰ ਵੀ ਪਿਆਰੇ ਉਹ ਮਤਰਈ ਪਣਾ ਜਿਹਨੂੰ ਆਪਾਂ ਕਹਿੰਦੇ ਨਾ, ਉਹ ਤਾਂ ਮਨ ਦੇ ਵਿੱਚ ਰਹੀ ਜਾਂਦਾ। ਜਿਸ ਤਰ੍ਹਾਂ ਇੱਕ ਸੱਕਾ ਬਾਪ ਸੱਕਾ ਬਾਪ ਹੁੰਦਾ, ਸੱਕੀ ਮਾਂ ਜਿਹੜੀ ਪਿਆਰੀ ਉਹ ਸੱਕੀ ਮਾਂ ਹੀ ਹੁੰਦੀ ਹੈ, ਉਸ ਤੋਂ ਇਲਾਵਾ ਮਤਰਈ ਬਾਪ ਮਤਰਈ ਮਾਂ ਜਿਹੜੀ ਹੁੰਦੀ ਨਾ, ਸੌਤੇਲੇ ਜਿਹਨੂੰ ਆਪਾਂ ਬੁੰਦੇ ਹਾਂ, ਚਲੋ ਆਪਾਂ ਸਤਿਕਾਰ ਕਰਦੇ ਹਾਂ, ਅਤੇ ਇਹੋ ਜਿਹਾ ਕੋਈ ਬਾਪ ਹੋਵੇ ਉਹਨੂੰ ਬਾਪੂ ਹੀ ਬੋਲਾਂਗੇ, ਇਹੋ ਜਿਹੀ ਮਾਂ ਹੋਵੇਗੀ ਮਾਂ ਹੀ ਬੋਲਾਂਗੇ, ਲੇਕਿਨ ਫਿਰ ਵੀ ਪਿਆਰਿਓ ਬਹੁਤ ਘੱਟ ਹੁੰਦੇ ਹਨ ਜਿਨ੍ਹਾਂ ਦੇ ਨਾਲ ਦਿਲੀ ਰਿਸ਼ਤੇ ਜਿਹੜੇ ਬਣ ਜਾਂਦੇ ਹਨ। ਨਹੀਂ ਤਾਂ ਪਿਆਰਿਓ ਸਿਰਫ ਇੱਕ ਨਿਮਿਤ ਮਾਤਰ ਰਿਸ਼ਤਾ ਰਹਿ ਜਾਂਦਾ, ਮਨ ਦੇ ਅੰਦਰ ਵੈਰ ਭਾਵਨਾ ਹੁੰਦੀ ਹੈ, ਕਿਉਂਕਿ ਸਾਰੀ ਗੱਲ ਜਿਹੜੀ ਫਸਾਦ ਜਿਹੜੀ ਹੈ ਪੈਸਿਆਂ ਦੀ ਹੁੰਦੀ ਹੈ। ਪੈਸਾ ਜਿਹੜਾ ਹੈ ਬੰਦਾ ਇਹੀ ਚਾਹੁੰਦਾ ਕਿ ਆਹ ਪ੍ਰੋਪਰਟੀ ਦੇ ਵਿੱਚ ਇਹਦੇ ਵਿੱਚ ਮੈਨੂੰ ਜ਼ਿਆਦਾ ਮਿਲ ਜਾਵੇ। ਉਹ ਕਹਿੰਦੇ ਕਿ ਜੀ ਇਹ ਜੀ ਮਤਰਈ ਹੈ, ਦੂਜਾ ਇਹਨੇ ਵਿਆਹ ਕੀਤਾ ਉਹਨੂੰ ਨਹੀਂ ਮਿਲਣਾ ਚਾਹੀਦਾ, ਇਹ ਹੱਕ ਸਾਡਾ ਹੈ, ਇੱਥੇ ਝਗੜੇ ਪੈ ਜਾਂਦੇ ਹਨ। ਹੋ ਸਕਦਾ ਇਸ ਤਰ੍ਹਾਂ ਹੀ ਪਿਆਰਿਓ ਰਾਮ ਸਿੰਘ ਦਾ ਅਤੇ ਉਹਦੀ ਮਤਰਈ ਮਾਂ ਦਾ ਝਗੜਾ ਹੁੰਦਾ ਹੋਵੇ, ਮਨ ਕਰਕੇ ਇਹ ਮੇਲੀ ਨਹੀਂ ਹੋਣ, ਤਾਂ ਕਰਕੇ ਰਾਮ ਸਿੰਘ ਵਾਰ ਵਾਰ ਕਹਿੰਦਾ ਮਹਾਰਾਜ ਉੱਥੇ ਨਹੀਂ ਜਾਣਾ, ਆਪ ਜੀ ਐਂਦੀ ਆਓ ਮੇਰੇ ਘਰ ਦੇ ਵਿੱਚ ਆਓ। ਤਾਂ ਮਹਾਰਾਜ ਜੀ ਜਾਣ ਗਏ ਕਿ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਹੈ, ਮਨ ਵਿੱਚ ਈਰਖਾ ਹੈ। ਮਹਾਰਾਜ ਨੇ ਕਿਹਾ ਚੱਲ ਰਾਮ ਸਿੰਘ ਤੂੰ ਲੈ ਕਰਕੇ ਆਇਆ ਆਉਣਾ ਤੇਰੇ ਕੋਲ, ਤੂੰ ਜਾ ਆਪਣੇ ਘਰ ਦੇ ਵਿੱਚ, ਅਸੀਂ ਐਂਦੀ ਹੋ ਕਰਕੇ ਤੇਰੇ ਕੋਲ ਆਵਾਂਗੇ।
1: ਆਏ ਹੈ ਕੁਛ ਕੰਮ।
0: ਉਹ ਕਹਿੰਦਾ ਮਹਾਰਾਜ ਚਲੋ, ਸਤਿਗੁਰੂ ਮਹਾਰਾਜ ਚਲੋ ਮੇਰੇ ਨਾਲ। ਮਹਾਰਾਜ ਨੇ ਉਹਨੂੰ ਸਿੱਧਾ ਕਹਿ ਦਿੱਤਾ ਕਿ ਰਾਮ ਸਿੰਘ ਤੂੰ ਸਿੱਧਾ ਚੱਲ ਜਾ ਆਪਣੇ ਘਰ ਨੂੰ, ਭਾਈ ਆਵਾਂਗੇ, ਸਾਨੂੰ ਕੁਛ ਕੰਮ ਹੈ, ਕੁਛ ਰੁਝੇਵੇ ਹਨ, ਆਪਾਂ ਉਸ ਪਾਸੇ ਦੀ ਹੋ ਕਰਕੇ ਤੇਰੇ ਕੋਲ ਆਉਣਾ।
1: ਹੋਰਤ ਗਏ ਪੌਰਤ੍ਰਿਯਤ ਹਮ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੰਜ ਕਹਿ ਕਰਕੇ ਤੇ ਮਹਾਰਾਜ ਉਸ ਪਾਸੇ ਉਹ ਮਾਈ ਜਿਹੜੀ ਹੈ ਜੋ ਭਾਵਨਾ ਦੇ ਨਾਲ ਘਰ ਦੇ ਬਾਹਰ ਆ ਕਰਕੇ ਉਡੀਕ ਕਰ ਰਹੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਆ ਰਹੇ ਹਨ, ਪਤਾ ਹੈ ਕਿ ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਬੋਲ ਵੀ ਨਹੀਂ ਸਕਦੀ ਹਾਂ, ਮਹਾਰਾਜ ਐਂਦੀ ਆਓ ਮੇਰੇ ਘਰ ਦੇ ਵਿੱਚ ਆਓ, ਕਹਿ ਨਹੀਂ ਸਕਦੀ ਹਾਂ ਕਿਉਂਕਿ ਰਾਮ ਸਿੰਘ ਲੈ ਕੇ ਜਾ ਰਿਹਾ, ਜੇ ਮੈਨੇ ਬੋਲਿਆ ਤੇ ਉਹ ਨਾਰਾਜ਼ ਹੋ ਜਾਵੇਗਾ, ਉਹਨੇ ਕਹਿਣਾ ਕਿ ਐਵੇਂ ਮਾਈ ਆ ਗਈ ਤੂੰ, ਮੈਂ ਮਹਾਰਾਜ ਨੂੰ ਲੈ ਕੇ ਆਇਆ ਤੂੰ ਆਪਣੇ ਘਰ ਦੇ ਵਿੱਚ ਵਾੜ ਰਹੀ ਹੈ, ਝਗੜਾ ਹੋ ਜਾਵੇਗਾ। ਲੇਕਿਨ ਉਹਨੂੰ ਪਤਾ ਕਿ ਸਤਿਗੁਰੂ ਮਹਾਰਾਜ ਪ੍ਰਭ ਮੇਰਾ ਅੰਤਰਜਾਮੀ ਜਾਣ, ਅੰਤਰਜਾਮੀ ਸਤਿਗੁਰੂ ਜੀ ਹਨ, ਜੇ ਬਾਹਰੀ ਤੌਰ ਤੇ ਬੋਲਦੀਆਂ ਝਗੜਾ ਹੋ ਜਾਵੇਗਾ, ਇਸ ਕਰਕੇ ਉਹ ਸਿਆਣੀ ਮਾਈ ਨੇ ਬੋਲਣਾ ਨਹੀਂ ਕੀਤਾ, ਮਨ ਹੀ ਮਨ ਫਰਿਆਦ ਕੀਤੀ ਹੈ, ਮਨ ਹੀ ਮਨ ਅਰਜੋਈਆਂ ਕੀਤੀਆਂ ਕਿ ਅੰਤਰਜਾਮੀ ਸਤਿਗੁਰੂ ਜੀਓ ਕਿਰਪਾ ਕਰੋ, ਬਸ ਥੋੜਾ ਜਿਹਾ ਪਾਸਾ ਵੱਟ ਕੇ ਐਂਦੀ ਹੋ ਕਰਕੇ ਆਪ ਜੀ ਚੱਲ ਜਾਓ।
1: ਪ੍ਰੇਮ ਮਮ ਤੇਹਤਰੀ ਜਾਨੀ।
0: ਤੇ ਉਸ ਬੀਬਿਆਂ ਨੂੰ ਵੀ ਪਤਾ ਚੱਲ ਗਿਆ ਜਦੋਂ ਸਤਿਗੁਰੂ ਮਹਾਰਾਜ ਉਹ ਵਾਟ ਬਦਲ ਕਰਕੇ ਉਹਦੇ ਘਰ ਦੇ ਵੱਲ ਆ ਰਹੇ, ਉਹ ਫੂਲੀ ਨਹੀਂ ਸਮਾ ਰਹੀ ਹੈ, ਮਨ ਹੀ ਮਨ ਅਰਦਾਸਾਂ ਕਰ ਰਹੀ ਬੇਨਤੀ ਕਰਦੀ, ਤੇ ਮਨ ਵਿੱਚ ਇਹ ਹੌਸਲਾ ਆ ਗਿਆ ਕਿ ਲੱਗਦਾ ਕਿ ਜੋ ਮੈਨੇ ਪ੍ਰੇਮ ਦੀਆਂ ਤੰਦਾਂ ਦੇ ਨਾਲ ਖਿੱਚ ਪਾਈ ਹੈ ਉਹ ਖਿੱਚ ਪੈ ਗਈ, ਸਤਿਗੁਰੂ ਮਹਾਰਾਜ ਪ੍ਰੇਮ ਵਸ ਹੋ ਕਰਕੇ ਮੇਰੇ ਪਾਸੇ ਆ ਰਹੇ ਹਨ।
1: ਚਰਨ ਪੰਕਜ
0: ਉਸ ਬਜ਼ੁਰਗ ਮਾਤਾ ਨੇ ਭੱਜ ਕਰਕੇ ਗਈ, ਜਾ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਿਪਟ ਗਈ।
1: ਖੇਸ ਭੇਟ ਦੇ ਕਰ ਹਰ।
0: ਦੇਖੋ ਉਹ ਖੇਸ ਲੈ ਕਰਕੇ ਆਈ ਸੀ ਨਾ, ਤੇ ਖੇਸ ਲਿਆ ਕਰਕੇ ਮਹਾਰਾਜ ਜੀ ਦੇ ਅੱਗੇ ਅਰਪਣ ਕਰਨਾ ਕੀਤਾ।
1: ਧੰਨ ਗੁਰ ਉਰ ਲਖ ਪਾਈ।
0: ਮਨ ਹੀ ਮਨ ਕਹਿੰਦੀ ਹੈ, ਹੱਥ ਜੋੜ ਕਰਕੇ ਬਚਨ ਕਰਦੀ।

ਕਹਿੰਦੀ ਸਤਿਗੁਰੂ ਮਹਾਰਾਜ ਧੰਨ ਹੋ ਤੁਸੀਂ, ਧੰਨ ਹੋ ਮਹਾਰਾਜ, ਤੁਹਾਨੂੰ ਬੇਨਤੀ ਕਰਨ ਦੀ ਲੋੜ ਹੀ ਨਹੀਂ ਹੈ, ਹਰ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ। ਅੰਤਰਜਾਮੀ ਨੂੰ ਪਿਆਰਿਓ ਕਹਿਣ ਕਥਨ ਕਰਨ ਦੀ ਲੋੜ ਹੀ ਨਹੀਂ ਬਣਦੀ ਹੈ, ਬਸ ਮਨ ਕਰਕੇ ਯਾਦ ਕਰੋ, ਅੰਤਰਜਾਮੀ ਜਾਣੀ ਜਾਣ ਜਾਣ ਲੈਂਦਾ। ਕਹਿੰਦੀ ਮਹਾਰਾਜ ਅੱਜ ਪੱਕਾ ਪਤਾ ਚੱਲ ਗਿਆ ਕਿ ਅੰਤਰਜਾਮੀ ਹੋ। ਕਿਹੜਾ ਪਿਆਰਿਓ, ਇਹਨੇ ਕੋਈ ਆਪਣਾ ਬੰਦਾ ਭੇਜਿਆ ਜਾਂ ਕਿਹੜਾ, ਇਹ ਗਈ ਜਾ ਕਰਕੇ ਇਹਨੇ ਬੇਨਤੀ ਕੀਤੀ ਮਹਾਰਾਜ ਆ ਰਹੇ ਨਾ। ਤੇ ਕਈ ਵਾਰੀ ਕੀ ਹੁੰਦਾ ਪਿਆਰਿਓ, ਤੇ ਅਸੀਂ ਵੀ ਜਦੋਂ ਕਈ ਵਾਰੀ ਸੰਗਤਾਂ ਦੇ ਵਿੱਚ ਜਾਣਾ ਆਉਣਾ ਹੋਵੇ, ਕਈ ਵਾਰੀ ਕੀ ਹੁੰਦਾ ਜਦੋਂ ਕਈਆਂ ਨੂੰ ਪਤਾ ਹੁੰਦਾ ਕਿ ਭਾਈ ਕਿ ਉਸ ਪਾਸੇ ਜਾਣਾ ਹੈ, ਔਰ ਜਿਹੜੇ ਪ੍ਰੇਮੀ ਹੁੰਦੇ ਉਹ ਅੱਗੇ ਆ ਜਾਂਦੇ, ਕਹਿੰਦੇ ਤੁਸੀਂ ਉੱਥੇ ਜਾਣਾ ਨਾ ਜੀ, ਚਲੋ ਐਂਦੀ ਹੋ ਕਰਕੇ ਚੱਲ ਜਾਓ, ਉਹ ਆ ਕਰਕੇ ਕਹਿੰਦੇ ਹਨ। ਲੇਕਿਨ ਪਿਆਰਿਓ ਨੇ ਬੋਲਣਾ ਵੀ ਨਹੀਂ ਕੀਤਾ, ਆਪਣੇ ਘਰ ਦੇ ਵਿੱਚ ਹੀ ਮਨ ਵਿੱਚ ਭਾਵਨਾ ਹੈ ਕਿ ਸਤਿਗੁਰੂ ਅੰਤਰਜਾਮੀ ਹਨ, ਉਹ ਖੇਸ ਲਿਆ ਕਰਕੇ ਆਪਣੇ ਘਰ ਦੇ ਅੱਗੇ ਖੜ ਗਈ। ਇਹੀ ਅਰਦਾਸਾਂ ਕਰਦੀ ਹੈ, ਸਤਿਗੁਰੂ ਮਹਾਰਾਜ ਮੈਂ ਅਸਮਰਥ ਹਾਂ, ਮੈਂ ਕੀ

0: ਹੋਆ ਕਰਕੇ ਰਾਮ ਸਿੰਘ ਨੇ ਬਹੁਤ ਸਤਿਕਾਰ ਕਰਨਾ ਕੀਤਾ, ਫੁੱਲਾਂ ਦੀ ਇਹ ਕੀਤੀ, ਬਹੁਤ ਛਾੜ ਕੀਤੀ ਹੈ। ਮਹਾਰਾਜ ਜੀ ਨੂੰ ਲੈ ਕਰਕੇ ਆਪਣੇ ਘਰ ਦੇ ਵਿੱਚ ਗਿਆ। ਘਰ ਦੇ ਉੱਤੇ ਸਾਧ ਸੰਗਤ ਜੀ, ਦੇਖੋ ਨੀਚੇ ਥਲੜਾ ਜਿਹੜਾ ਨਾ ਉਹ ਪੱਕਾ ਘਰ ਸੀ ਤੇ ਉੱਤੇ ਚੁਬਾਰਾ ਜਿਹੜਾ ਉਹ ਕੱਚਾ ਹੈ। ਇਹ ਚਾਹੁੰਦਾ ਕਿ ਸਤਿਗੁਰੂ ਮਹਾਰਾਜ ਜੀ ਦਾ ਉਤਾਰਾ ਜਿਹੜਾ ਕੱਚੇ ਚੁਬਾਰੇ ਦੇ ਵਿੱਚ ਮੈਂ ਉੱਥੇ ਸਤਿਗੁਰਾਂ ਦਾ ਉਤਾਰਾ ਕਰਨਾ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਰਾਮ ਸਿੰਘ ਦੇ ਘਰ ਦੇ ਵਿੱਚ ਗਏ ਤੇ ਉੱਥੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਉਹਦੇ ਘਰ ਦੇ ਵਿੱਚ ਗਏ ਤੇ ਇਹਨੇ ਕਿਹਾ ਮਹਾਰਾਜ ਆਪ ਜੀ ਦਾ ਬੜਾ ਡੇਰਾ ਮੈਨੇ ਨਾ ਉੱਤੇ ਚੁਬਾਰੇ ਦੇ ਵਿੱਚ ਕਰਨਾ ਕੀਤਾ, ਆਪ ਕਿਰਪਾ ਕਰੋ ਇਹ ਕਾਸ਼ਤ ਦਾ ਜਿਹੜਾ ਸੁਪਾਨਾ, ਸੁਪਾਨਾ ਦਾ ਮਤਲਬ ਜਿਹਨੂੰ ਆਪਾਂ ਪੌੜੀਆਂ ਬੋਲਦੇ ਹਾਂ, ਕਿਉਂਕਿ ਪਿਆਰਿਓ ਅੱਜ ਆਪਾਂ ਘਰਾਂ ਦੇ ਵਿੱਚ ਪੱਕੇ ਜਿਹੜੇ ਹਨ ਇੱਟਾਂ ਦੀਆਂ ਜਾਂ ਬਜਰੀ ਹੋ ਗਿਆ ਜਾਂ ਟਾਈਲਾਂ ਆਦਿਕ ਲਾ ਕਰਕੇ ਸੀੜੀਆਂ ਬਣਾਉਂਦੇ ਹਾਂ, ਸੁਪਾਨ ਬਣਾਉਂਦੇ ਹਾਂ। ਕਈ ਵਾਰੀ ਦੇਖੋ ਕਿ ਲੱਕੜਾਂ ਜਿਹੜੀਆਂ ਹੁੰਦਾ ਲੱਕੜੀਆਂ ਉਹਨੂੰ ਚੰਗੀ ਤਰ੍ਹਾਂ ਵੱਢ ਕੱਟ ਕਰਕੇ ਉਹਦੇ ਵੀ ਸੋਪਾਨ ਜਿਹੜੇ ਹਨ ਭਾਵ ਕਿ ਪੌੜੀਆਂ ਆਦਿਕ ਬਣਾਈਆਂ ਜਾਂਦੀਆਂ। ਪਹਿਲੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਹੀ ਲੱਕੜਾਂ ਦੀਆਂ ਇਹ ਪੌੜੀਆਂ ਹੁੰਦੀਆਂ ਸਨ। ਇਹਨੇ ਬੇਨਤੀ ਕੀਤੀ ਮਹਾਰਾਜ ਐਂਦੀ ਆਪਾਂ ਨੇ ਆ ਲੱਕੜ ਦੀ ਸੋਪਾਨ ਜਿਹੜੀ ਹੈ ਇਹਦੇ ਉੱਤੇ ਚੜ ਕਰਕੇ ਤਾਂ ਜਾਣਾ ਹੈ।
1: ਬਖਤੂ ਸਿੰਘ ਦੇ ਘਰ ਮਹਿਜੋਏ
0: ਤੇ ਭਾਈ ਬਖਤੂ ਸਿੰਘ ਜਿਹੜਾ ਉਹਦੇ ਘਰ ਦੇ ਵਿੱਚ
1: ਸੋਪਾਨ ਮ੍ਰਿਤਕਾ ਸੋ
0: ਤੇ ਇਹਨੇ ਵਚਨ ਕੀਤਾ ਮਹਾਰਾਜ ਘਰ ਦੇਖੋ ਸਾਡੇ ਨਾਲ ਹੀ ਹਨ,

0: ਪੌੜੀਆਂ ਬਣੀਆਂ ਹੋਈਆਂ। ਉਹ ਭਾਈ ਭਖਤੂ ਬਖਤੂ ਦਾ ਘਰ ਜਿਹੜਾ ਹੈ ਉਹਦੇ ਘਰ ਦੇ ਵਿੱਚੋਂ ਜਾਂਦੇ ਆ ਮਹਾਰਾਜ ਤਾਂ ਫਿਰ ਪੱਕੀਆਂ ਪੌੜੀਆਂ ਲੱਗੀਆਂ
1: ਹੋਈਆਂ
0: ਤੇ ਇਹਦੇ ਮਨ ਵਿੱਚ ਸੀ ਕਿ ਸਤਿਗੁਰੂ ਮਹਾਰਾਜ ਨਾ ਜੇ ਆਉਂਦੀ ਜਾਵਾਂਗੇ ਉਹ ਆਉਂਦੀ ਜਾਣਗੇ ਤੇ ਬਖਤੂ ਸਿੰਘ ਜਿਹੜਾ ਹੈ ਉਹਦੇ ਘਰ ਦੇ ਵਿੱਚ ਮਹਾਰਾਜ ਜੀ ਦਾ ਪ੍ਰਵੇਸ਼ ਹੋਣਾ ਤੇ ਇਹਦੇ ਮਨ ਵਿੱਚ ਆਇਆ ਕਿ ਇਹ ਮੇਰਾ ਸ਼ਰੀਕਾ ਹੈ। ਸ਼ਰੀਕਾ ਸਾਧ ਸੰਗਤ ਜੀ ਇਹ ਬੜਾ ਪਿਆਰਾ ਸ਼ਬਦ ਹੈ। ਹੁਣ ਇਹਦੀ ਆਪਾਂ ਵਿਚਾਰ ਕਰੀਏ ਸ਼ਰੀਕਾ ਕਿਹਨੂੰ ਬੋਲਦੇ ਹਨ। ਇੱਕ ਪਿਆਰਿਓ ਹੁੰਦਾ ਦੁਸ਼ਮਣ, ਇੱਕ ਹੁੰਦਾ ਹੈ ਦੋਸਤ। ਕਿ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਜੀ ਆਹ ਮੇਰਾ ਦੁਸ਼ਮਣ ਹੈ, ਇਹਦੇ ਨਾਲ ਮੇਰੀ ਨਹੀਂ ਬਣਦੀ ਹੈ, ਸਿੱਧੀ ਜੀ ਗੱਲ ਹੈ ਕਿ ਜੀ ਆਹ ਆਪਣਾ ਦੁਸ਼ਮਣ ਹੈ। ਤੇ ਕਈ ਸਾਡੇ ਮਿੱਤਰ ਹੁੰਦੇ, ਪ੍ਰੇਮੀ ਹੁੰਦੇ, ਆਪਾਂ ਕਹਿੰਦੇ ਹਾਂ ਜੀ ਇਹ ਮੇਰੇ ਆਪਣੇ, ਮੇਰੇ ਸੱਜਣ ਮਿੱਤਰ, ਮੇਰੇ ਦੋਸਤ ਹਨ। ਲੇਕਿਨ ਸ਼ਰੀਕਿਆਂ ਦਾ ਪਿਆਰਿਓ ਦੋ ਅਰਥ ਹੁੰਦੇ ਹਨ, ਦੋ ਤਰ੍ਹਾਂ ਦੇ ਵਿੱਚ ਸ਼ਰੀਕਾ ਸ਼ਬਦ ਆਉਂਦਾ। ਸ਼ਰੀਕਾ ਹੁੰਦਾ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਹੁੰਦੇ ਹਨ, ਜਿਨ੍ਹਾਂ ਦੇ ਨਾਲ ਰਿਸ਼ਤੇਦਾਰੀ ਹੁੰਦੀ ਹੈ, ਪਰਿਵਾਰ ਦੀਆਂ ਸਾਂਝਾਂ ਹੁੰਦੀਆਂ, ਚਾਚੇ ਤਾਏ ਮਾਮਾ ਮਾਸੀਆਂ ਤੇ ਫੁੱਪੜ ਆਦਿਕ। ਤੇ ਇਹ ਪਰਿਵਾਰ ਜਿਹੜਾ ਸਹੁਰਾ ਪਰਿਵਾਰ ਛੱਡ ਕਰਕੇ ਜਿਨ੍ਹਾਂ ਦੇ ਨਾਲ ਆਪਣੇ ਖੂਨ ਦਾ ਰਿਲੇਸ਼ਨ ਬਣਦਾ ਤੇ ਉਹਨਾਂ ਨੂੰ ਸ਼ਰੀਕਾ ਕਿਹਾ ਜਾਂਦਾ ਹੈ। ਇੱਕ ਤਾਂ ਸ਼ਰੀਕਾ ਇਹ ਹੁੰਦਾ ਹੈ ਕਿ ਰਿਸ਼ਤੇਦਾਰੀ, ਤੇ ਦੂਜਾ ਪਿਆਰਿਓ ਸ਼ਰੀਕਾ ਦਾ ਇਹ ਵੀ ਮਤਲਬ ਹੁੰਦਾ ਕਿ ਹੁੰਦੀ ਰਿਸ਼ਤੇਦਾਰੀ ਲੇਕਿਨ ਅੰਦਰ ਖਾਤੇ ਅਣਬਣ ਹੁੰਦੀ ਹੈ। ਬਾਹਰੀ ਤੌਰ ਤੇ ਕਹਿੰਦੇ ਕਿ ਜੀ ਆਹ ਮੇਰਾ ਰਿਸ਼ਤੇਦਾਰ ਹੈ, ਇਹ ਮੇਰਾ ਭਰਾ ਹੈ, ਆਹ ਮੇਰੀ ਭੈਣ ਹੈ, ਆਹ ਮੇਰੀ ਭੂਆ ਹੈ, ਇਹ ਮੇਰਾ ਮਾਮਾ, ਆ ਚਾਚਾ, ਆ ਤਾਇਆ, ਇਹ ਰਿਸ਼ਤੇਦਾਰੀਆਂ ਹਨ ਪਿਆਰਿਓ। ਲੇਕਿਨ ਇਹ ਰਿਸ਼ਤੇਦਾਰੀ ਤਾਂ ਕਹਿੰਦੇ ਲੇਕਿਨ ਮਨ ਕਰਕੇ ਪ੍ਰੇਮ ਨਹੀਂ ਹੁੰਦਾ, ਮਨ ਕਰਕੇ ਈਰਖਾ ਹੁੰਦੀ ਹੈ, ਉਹਨੂੰ ਵੀ ਸ਼ਰੀਕਾ ਕਿਹਾ ਜਾਂਦਾ। ਘਰਾਂ ਪਰਿਵਾਰਾਂ ਦੇ ਵਿੱਚ ਆਪਾਂ ਰਹਿੰਦੇ ਹਾਂ ਪਿਆਰਿਓ, ਇਹ ਪਰਿਵਾਰ ਦੇ ਇਹ ਚੱਲਦੇ ਹੀ ਰਹਿੰਦੇ, ਭਾਂਡੇ ਜਿਹੜੇ ਖੜਕਦੇ ਹੀ ਰਹਿੰਦੇ ਹਨ। ਬਾਹਰੀ ਤੌਰ ਤੇ ਵੇਖਿਆ ਜਾਵੇ ਇੰਝ ਲੱਗਦਾ ਜੀ ਇਹ ਪਰਿਵਾਰ ਸਾਂਝਾ ਪਰਿਵਾਰ ਹੈ, ਇਕੱਠੇ ਹਨ, ਲੇਕਿਨ ਫਿਰ ਕਈ ਵਾਰੀ ਕੀ ਹੁੰਦਾ ਸ਼ਰੀਕਾ ਉੱਥੇ ਜਦੋਂ ਆ ਜਾਵੇ, ਬਾਹਰੀ ਤੌਰ ਤੇ ਤਾਂ ਰਹਿੰਦੇ ਆ ਕਹਿੰਦੇ ਆ ਜੀ ਰਿਸ਼ਤੇਦਾਰੀ ਹੈ, ਆਉਣਾ ਜਾਣਾ ਹੈ ਸਾਡਾ, ਲੇਕਿਨ ਮਨ ਕਰਕੇ ਈਰਖਾ ਹੁੰਦੀ ਹੈ, ਦਵੈਸ਼ ਹੁੰਦਾ ਹੈ। ਇਹਨੂੰ ਕਹਿੰਦੇ ਹੈ ਕਿ ਭਾਈ ਆ ਸ਼ਰੀਕਾ ਹੈ, ਰਿਸ਼ਤੇਦਾਰੀ ਵੀ ਹੈ ਲੇਕਿਨ ਮਨ ਕਰਕੇ ਜ਼ਿਆਦਾ ਪ੍ਰੇਮ ਪਿਆਰ ਇਤਫਾਕ ਨਹੀਂ ਹੈ। ਕਈ ਵਾਰੀ ਇਹ ਵੀ ਵੇਖੀਦਾ ਪਿਆਰਿਓ ਪਰਿਵਾਰ ਦੀਆਂ ਸਾਂਝਾਂ ਹੁੰਦੀਆਂ ਹਨ ਲੇਕਿਨ ਮਨ ਕਰਕੇ ਕੋਈ ਸ਼ਰੀਕਾ ਨਹੀਂ ਹੁੰਦਾ। ਮਨ ਕਰਕੇ ਬੜਾ ਪਿਆਰ ਹੁੰਦਾ, ਬੜਾ ਇਤਫਾਕ ਹੁੰਦਾ, ਕੋਈ ਈਰਖਾ ਕੋਈ ਜਲਨ ਨਹੀਂ ਹੁੰਦੀ ਹੈ। ਬਾਹਰੀ ਤੌਰ ਤੇ ਵੀ ਰਿਸ਼ਤੇਦਾਰੀ ਹੁੰਦੀ, ਮਨ ਕਰਕੇ ਵੀ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਨਿਭਾਉਂਦੇ ਰਹਿੰਦੇ ਹਨ। ਗੁਰੂ ਮਹਾਰਾਜ ਨੇ ਵੀ ਪਿਆਰ

0: ਇਸ ਜਰ ਕਾਰਨ ਘਣੀ ਵਿਗੁਤੀ ਇਨ ਜਰ ਘਣੀ ਖੁਆਈ ਪਾਪਾ ਬਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਅੱਗੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਹ ਜਿਹੜਾ ਜਰ ਇੱਕ ਘੜੀ ਮੈਂ ਥਾਪ ਉਥਾਪੈ ਜਰ ਵੰਡ ਦੇ ਵੈ ਭਾਈ। ਕਿ ਜਰ ਦਾ ਮਤਲਬ ਜੇ ਪੈਸਾ ਪਰਿਵਾਰ ਦੇ ਵਿੱਚ ਸਕੇ ਭਰਾਵਾਂ ਦੇ ਵਿੱਚ ਵੀ ਆ ਜਾਵੇ, ਮਾਂ ਬਾਪ ਦੇ ਵਿੱਚ ਵੀ ਆ ਜਾਵੇ, ਧੀਆਂ ਪੁੱਤ ਦੇ ਵਿੱਚ ਵੀ ਆ ਜਾਵੇ, ਤੇ ਪਿਆਰਿਓ ਉਹਦੇ ਵਿੱਚ ਵੰਡ ਵਾਰੀ ਹੋ ਜਾਂਦੀ ਹੈ। ਕਹਿਣ ਨੂੰ ਤਾਂ ਕਹਿੰਦੇ ਆ ਭਾਜੀ ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ, ਆ ਰਿਸ਼ਤੇਦਾਰ, ਲੇਕਿਨ ਪੈਸਿਆਂ ਕਰਕੇ ਪਿਆਰਿਓ ਸ਼ਰੀਕਾ ਪੈ ਜਾਂਦਾ, ਅੰਦਰ ਖਾਤੇ ਨਾਲ ਝਗੜੇ ਹੁੰਦੇ ਹਨ। ਸੋ ਇਸ ਤਰ੍ਹਾਂ ਰਾਮ ਸਿੰਘ ਦੇ ਮਨ ਵਿੱਚ ਆਇਆ ਉਹ ਈਰਖਾ ਸੀ। ਇੱਕ ਤਾਂ ਮਤਰੇਈ ਮਾਂ ਜਿਹੜੀ ਹੈ ਉਹਦੇ ਉਹ ਮਹਾਰਾਜ ਉਸ ਪਾਸੇ ਵੀ ਗਏ ਤੇ ਉਹਨੇ ਬੇਨਤੀ ਕੀਤੀ। ਹੁਣ ਇਹਦੇ ਘਰ ਦੇ ਵਿੱਚ ਪਿਆਰਿਓ ਕੱਚੀਆਂ ਪੌੜਾਂ ਜਿਹੜੀਆਂ ਇੱਕ ਆਰਜ਼ੀ ਤੌਰ 'ਤੇ ਆਪਾਂ ਕੀ ਕਰਦੇ ਹਾਂ ਪਿਆਰਿਓ, ਅਤੇ ਇਹ ਲੱਕੜ ਦੀਆਂ ਵੀ ਸਿੜੀਆਂ ਜਦੋਂ ਆਪਾਂ ਮੈਂ ਪੜ੍ਹ ਰਿਹਾ ਸੀ ਕਿ ਇਹਨ ਵਿਚਾਰ ਆਈ, ਇੱਕ ਤਾਂ ਪੱਕੀ ਪਿਆਰਿਓ ਪੌੜੀ ਹੁੰਦੀ ਹੈ ਜੋ ਪੱਕੀ ਲੱਕੜ ਦੀ ਬਣਾਈ ਹੋਈ ਹੁੰਦੀ ਹੈ, ਬੜੀ ਮਜ਼ਬੂਤ ਹੁੰਦੀ ਹੈ। ਇੱਕ ਪਿਆਰਿਓ ਕੀ ਹੁੰਦਾ ਆਪਾਂ ਵਾਂਸਲਾ ਜਿਹੜਾ ਹੁੰਦਾ ਨਾ, ਵਾਸਾਂ ਦੇ ਨਾਲ ਵਾਂਸ ਦੀਆਂ ਲੱਕੜਾਂ ਜਿਹੜੀਆਂ ਉਹਨੂੰ ਕੱਟ ਕਰਕੇ ਉਹਦੇ ਨਾਲ ਉਹਦੇ ਫਿਰ ਉਹਦੇ ਵਿੱਚ ਗੰਢਾਂ ਪਾ ਕੇ ਜੋੜ ਦਿੰਦੇ। ਕੱਚੀ ਪੌੜੀ ਸਿੜੀ ਜਿਹਨੂੰ ਆਪਾਂ ਬੋਲਦੇ ਹਾਂ ਉਹ ਵੀ ਆਪਾਂ ਲਾ ਦਿੰਦੇ ਹਾਂ। ਇਹਦਾ ਮਤਲਬ ਜਦੋਂ ਆਪਾਂ ਪੜ੍ਹਦੇ ਹਾਂ ਲੱਗਦਾ ਕਿ ਰਾਮ ਸਿੰਘ ਦੇ ਘਰੋਂ ਜੋ ਉੱਤੇ ਚੁਬਾਰੇ ਨੂੰ ਰਸਤਾ ਜਾਂਦਾ ਉਹਦੇ ਲਈ ਇਹਨੇ ਕੱਚੀ ਪੌੜੀ ਜਿਹੜੀ ਹੈ ਜੋ ਵਾਂਸਲੇ ਦੀ ਬਣੀ ਹੋਈ ਹੁੰਦੀ ਹੈ ਵਾਂਸ ਦੀਆਂ ਲੱਕੜਾਂ ਦੇ ਨਾਲ ਉਹ ਪੌੜੀ ਸੀ, ਤੇ ਇਹਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਤੇ ਉਹ ਇਹ ਪੌੜੀ ਦੇ ਨਾਲ ਤੁਸੀਂ ਚੜ ਕਰਕੇ ਉੱਪਰ ਜਾਓ। ਹੁਣ ਆ ਪੌੜੀ ਦੇ ਉੱਤੇ ਚੜ ਕਰਕੇ ਜਾਣਾ ਪਿਆਰਿਓ ਬੜਾ ਖਤਰਾ ਹੁੰਦਾ, ਬੜਾ ਕੰਮ ਔਖਾ ਹੁੰਦਾ। ਤੇ ਦੂਜਾ ਜਿਹੜਾ ਭਾਈ ਬਖਤੂ ਜਿਹੜਾ ਉਹਦੇ ਘਰ ਦੇ ਵਿੱਚੋਂ ਪੱਕੀਆਂ ਪੌੜੀਆਂ ਸਨ, ਲੇਕਿਨ ਇਹਦੇ ਮਨ ਵਿੱਚ ਸੀ ਕਿ ਸਤਿਗੁਰੂ ਮਹਾਰਾਜ ਨੂੰ ਮੈਂ ਉਹਦੀ ਲੈ ਕੇ ਜਾਊਂਗਾ ਤੇ ਉਹਨਾਂ ਨੇ ਲਾਹਾ ਲੈ ਲੈਣਾ, ਉਹਨਾਂ ਨੇ ਕਹਿਣਾ ਸਤਿਗੁਰੂ ਮਹਾਰਾਜ ਇੱਥੇ ਆ ਜਾਓ, ਇੱਥੇ ਉਹਨਾਂ ਨੇ ਵੀ ਸੇਵਾ ਕਰਨੀ ਹੈ, ਮਹਾਰਾਜ ਜੀ ਦੀ ਪ੍ਰਸੰਨਤਾ ਉਹਨਾਂ ਨੂੰ ਹੋਵੇਗੀ। ਇਹਦੇ ਹੋ ਸਕਦਾ ਮਨ ਵਿੱਚ ਆਇਆ ਹੋਵੇਗਾ ਮੈਂ ਇੰਨੀ ਮਿਹਨਤ ਕੀਤੀ, ਮਸ਼ਕਤ ਕੀਤੀ, ਇੰਨਾ ਪੈਸਾ ਖਰਚ ਕੀਤਾ, ਮੈਂ ਮਹਾਰਾਜ ਨੂੰ ਬੇਨਤੀਆਂ ਕਰਕੇ ਇਹ ਇੰਨੇ ਤਰਲੇ ਕੱਢ ਕੇ ਲਿਆਉਣਾ ਕੀਤਾ, ਮਹਾਰਾਜ ਫਿਰ ਮੇਰੇ ਘਰ ਦੇ ਵਿੱਚ ਹੀ ਰਹਿਣ, ਉਹਨਾਂ ਦੇ ਘਰ ਦੇ ਵਿੱਚ ਨਹੀਂ ਜਾਣਾ।
1: ਕਾਸ਼ਟ ਪੌੜੀ ਗੁਰੂ ਚੜ੍ਹਾ
0: ਤੇ ਇਹਨੇ ਕੀ ਕੀਤਾ, ਇਹਦੇ ਮਨ ਵਿੱਚ ਸੀ ਮਹਾਰਾਜ ਨੇ ਕਿਹਾ ਕਿ ਭਾਈ ਇਹ ਕੱਚੀ ਪੌੜੀ ਹੈ, ਕਹਿਣ ਲੱਗਾ ਹਾਂ ਸਤਿਗੁਰੂ ਮਹਾਰਾਜ ਕੁਛ ਨਹੀਂ ਆਪ ਜੀ ਐਂ ਦੀ ਚੜ ਕਰਕੇ ਉੱਤੇ ਚੜ ਜਾਓ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਕੱਚੀ ਪੌੜੀ ਜਿਹੜੀ ਹੈ ਉਹਦੇ ਰਾਹੀਂ ਉੱਤੇ

0: ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਰਾਮ ਸਿੰਘ ਆਹ ਕੰਮ ਤੂੰ ਨੇ ਪੁੱਠਾ ਕੀ ਕਰਨਾ ਕੀਤਾ ਤੇ ਆ ਤੂੰ ਚੁਬਾਰੇ ਮੈਨੂੰ ਚੜਾਇਆ ਤੇ ਬੜਾ ਕਠਿਨ ਜਿਹੜਾ ਕੱਚੀਆਂ ਪੌੜੀਆਂ ਜਿਹੜੀਆਂ ਸੀੜੀ ਜਿਹੜੀ ਹੈ ਉਹ ਲਾ ਕਰਕੇ ਬੜੇ ਔਖੇ ਹੋ ਕਰਕੇ ਅਸੀਂ ਚੜੇ ਸਾਡਾ ਸਾਜੋ ਸਮਾਨ ਲੈ ਕਰਕੇ ਅਸੀਂ ਉੱਤੇ ਆਏ ਹਾਂ ਬੜਾ ਕਸ਼ਟ ਹੋਇਆ ਤੇ ਲੱਗਦਾ ਤੇ ਤੇਰੇ ਨਾਲ ਦੇ ਜਿਹੜੇ ਰਿਸ਼ਤੇਦਾਰ ਭਾਈ ਬਖਤੂ ਤਖਤੂ ਆਦਿਕ ਇਹਨਾਂ ਦੇ ਨਾਲ ਤੇਰਾ ਸ਼ਰੀਕਾ ਹੈ ਅਸੀਂ ਐ ਵੇਖ ਰਹੇ ਹਾਂ ਕਿ ਨਾਲ ਹੀ ਕੰਧਾਂ ਤੁਹਾਡੀਆਂ ਸਾਂਝੀਆਂ ਹਨ ਉਹਨਾਂ ਦੇ ਘਰੋਂ ਜਿਹੜੀ ਪੌੜੀ ਜਾਂਦੀ ਆ ਪੱਕੀ ਹੈ ਜੇ ਤੂੰ ਕਹਿ ਦਿੰਦੋ ਕਿ ਮਹਾਰਾਜ ਇਹ ਰਾਸਤਾ ਕੱਚਾ ਹੈ ਤੇ ਆਪ ਜੀ ਆਉਂਦੀ ਚੱਲ ਜਾਓ ਅਸੀਂ ਪੱਕੇ ਰਾਸਤੇ ਤੇ ਚੱਲ ਜਾਵਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਸੀ ਲੇਕਿਨ ਲੱਗਦਾ ਤੇਰੇ ਮਨ ਵਿੱਚ ਇਹ ਆਇਆ ਹੋਵੇਗਾ ਕਿ ਗੁਰੂ ਮਹਾਰਾਜ ਨੂੰ ਮੈਂ ਉਹਨਾਂ ਦੇ ਘਰ ਦੇ ਵਿੱਚ ਕਿਉਂ ਭੇਜਣਾ ਕਰਾਂ ਉਹ ਲਾਹਾ ਲੈ ਲੈਣਗੇ ਇਸ ਕਰਕੇ ਦੇਖ ਤੂੰ ਨੇ ਸਾਡਾ ਵੀ ਪ੍ਰਵਾਹ ਨਹੀਂ ਕੀਤਾ ਕੱਚਾ ਰਾਸਤਾ ਜਿਹੜਾ ਬੜਾ ਔਖਾ ਕਰਕੇ ਸਾਨੂੰ ਤਾਂ ਚੜਾਉਣਾ ਕੀਤਾ ਮੇਰੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਸਮਝਾਇਆ ਕਿ ਰਾਮ ਸਿੰਘ ਇੰਜ ਈਰਖਾ ਨਹੀਂ ਕਰਨੀ ਚਾਹੀਦੀ ਹੈ ਭਾਈ ਇੰਜ ਤੂੰ ਕਰ ਰਿਹਾ ਨਾ ਇਹਦੇ ਨਾਲ ਲਾਹਾ ਨਹੀਂ ਪ੍ਰਾਪਤ ਹੁੰਦਾ ਹੈ ਇਹਨੂੰ ਜੋ ਦਾਸ ਨੇ ਬੇਨਤੀ ਕੀਤੀ ਨਾ ਪਿਆਰੇ ਉਹ ਸ਼ਰੀਕਾ ਜਿਹੜਾ ਹੈ ਸ਼ਰੀਕਾ ਆਪਣਿਆਂ ਦੇ ਨਾਲ ਹੁੰਦਾ ਰਿਸ਼ਤੇਦਾਰੀ ਵੀ ਬਾਹਰੀ ਕਹਿਣ ਮਾਤਰ ਰਿਸ਼ਤੇਦਾਰੀ ਹੁੰਦੀ ਅੰਦਰ ਖਾਤੇ ਮਨ ਮਟਾਵ ਹੁੰਦਾ ਮਨ ਦੇ ਵਿੱਚ ਈਰਖਾ ਹੁੰਦੀ ਹੈ ਫਿਰ ਉਹ ਕਾਹਦੀ ਰਿਸ਼ਤੇਦਾਰੀ ਹੈ ਕਾਹਦਾ ਪਿਆਰ ਹੈ ਜਦੋਂ ਆਪਾਂ ਆਪਣਿਆਂ ਦੇ ਨਾਲ ਹੀ ਲੜਦੇ ਝਗੜਦੇ ਰਹਿੰਦੇ ਹਾਂ ਇਹੀ ਮਨ ਵਿੱਚ ਆਉਂਦਾ ਕਿ ਨਹੀਂ ਜੀ ਮੇਰੇ ਭਰਾ ਦੇ ਕੋਲ ਕੁਛ ਨਹੀਂ ਰਹਿਣਾ ਚਾਹੀਦਾ ਸਭ ਮੇਰੇ ਕੋਲ ਰਹਿਣਾ ਚਾਹੀਦਾ ਗੱਲ ਇਹੀ ਹੈ ਪਿਆਰਿਓ ਲੜਾਈ ਝਗੜਾ ਜਿਹੜਾ ਨਾ ਸਭ ਕੁਛ ਪੈਸਿਆਂ ਕਰਕੇ ਹੁੰਦਾ ਹੈ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਜਦੋਂ ਆਪ ਜੀ ਦੇਖੋ ਕਿ ਕਈ ਪਰਿਵਾਰ ਦੇ ਜੀਵ ਜਿਹੜੇ ਨਾ ਪਿਆਰਿਓ ਬਹੁਤ ਵੱਡਾ ਵੱਡਾ ਪਰਿਵਾਰ ਵੱਡੇ ਟੱਬਰ ਹੁੰਦੇ ਇਕੱਠੇ ਰਹਿੰਦੇ ਹਨ ਤੇ ਉਹਨਾਂ ਦੇ ਅੰਦਰ ਇਤਫਾਕ ਹੁੰਦਾ ਦੋ ਚੀਜ਼ਾਂ ਕਰਕੇ ਇੱਕ ਤਾਂ ਮਨ ਵਿੱਚ ਪਿਆਰ ਇਤਫਾਕ ਹੋਵੇ ਤਾਂ ਬੰਦਾ ਇਕੱਠਾ ਰਹਿ ਸਕਦਾ ਮਨ ਵਿੱਚ ਈਰਖਾ ਦਵੈਖ ਨਹੀਂ ਹੋਵੇਗੀ ਤੇ ਦੂਜੀ ਗੱਲ ਜਿਹੜੀ ਹੈ ਜਦੋਂ ਆਪਸ ਦੇ ਵਿੱਚ ਪਿਆਰੇ ਕੋਈ ਉੱਥੇ ਪੈਸਿਆਂ ਦਾ ਜ਼ਿਆਦਾ ਖਿਲਾਰਾ ਨਹੀਂ ਹੁੰਦਾ ਕਿਉਂਕਿ ਪਤਾ ਹੁੰਦਾ ਘਰ ਦੇ ਵਿੱਚ ਪੈਸੇ ਜ਼ਿਆਦਾ ਨਹੀਂ ਹਨ ਖਿਲਾਰਾ ਜ਼ਿਆਦਾ ਹੈ ਨਹੀਂ ਤੇ ਉਹ ਬੰਦੇ ਵੀ ਨਹੀਂ ਝਗੜਦੇ ਹਨ ਜਿਨ੍ਹਾਂ ਨੂੰ ਪਤਾ ਕਿ ਕਿਉਂ ਆਪਾਂ ਝਗੜੀਏ ਕੋਈ ਸੰਪੱਤੀ ਨਹੀਂ ਹੈ ਕੋਈ ਧਨ ਦੌਲਤ ਨਹੀਂ ਹੈ ਸੱਚ ਜਾਣੋ ਪਿਆਰਿਓ ਉੱਥੇ ਪਰਿਵਾਰਕ ਸਾਂਝਾਂ ਰਹਿ ਜਾਂਦੀਆਂ ਇਕੱਠੇ ਰਹਿੰਦੇ ਹਨ ਉਹਨਾਂ ਦਾ ਝਗੜਾ ਵੀ ਨਹੀਂ ਹੁੰਦਾ ਝਗੜੇ ਦਾ ਮੂਲ ਕਾਰਨ ਜਿਹੜਾ ਇਹ ਸੰਪੱਤੀ ਹੈ ਪੈਸਾ ਹੀ ਹੈ ਇਹਦੇ ਕਰਕੇ ਹੀ ਝਗੜੇ ਹੁੰਦੇ ਹਨ ਇੱਕ ਪਿਆਰਿਓ ਬਜ਼ੁਰਗ ਜਿਹੜਾ ਨਾ ਤੇ ਉਹਨਾਂ ਦਾ ਬਚਨ ਚੇਤੇ ਆਇਆ ਬੜੇ ਸਿਆਣੇ ਸੀ ਤੇ ਬੜੇ ਜਦੋਂ ਬਜ਼ੁਰਗ ਹੋ ਗਏ ਨਾਮ ਬਾਣੀ ਦੇ ਬੜੇ ਰਸੀਏ ਸਨ ਤੇ ਬਾਰ ਬਾਰ ਇਹੀ ਕਹਿੰਦੇ ਕਿ ਜੀ ਜਦੋਂ ਮੈਂ ਮਰਨਾ ਨਾ ਮੈਂ ਬੜੀ ਸ਼ਾਂਤੀ ਦੇ ਨਾਲ ਮਰਨਾ ਹੈ ਮੇਰੇ ਬੱਚਿਆਂ ਨੇ ਨਾ ਸਾਰਿਆਂ ਦੇ ਮਨ ਦੇ ਵਿੱਚ ਪਿਆਰ ਹੋਵੇਗਾ ਤਿੰਨ ਚਾਰ ਬੱਚੇ ਸਨ ਉਹਨਾਂ ਨੇ ਇਹੀ ਬਾਰ ਬਾਰ ਬਚਨ ਕਰਨਾ ਕਿ ਉਹਨਾਂ ਦੇ ਮਨ ਵਿੱਚ ਕੋਈ ਝਗੜਾ ਨਹੀਂ ਕੋਈ ਮਨ ਮੁਟਾਵ ਨਹੀਂ ਹੋਵੇਗਾ ਬੜੇ ਪਿਆਰ ਦੇ ਨਾਲ ਮੈਨੂੰ ਲੈ ਕੇ ਜਾਣਗੇ ਮੇਰਾ ਸੰਸਕਾਰ ਕਰਨਗੇ ਮੇਰਾ ਹੁਣ ਵੀ ਸਤਿਕਾਰ ਕੀਤਾ ਮਰਨ ਤੋਂ ਬਾਅਦ ਵੀ ਮੇਰੀ ਪੂਰੀ ਕਿਰਿਆ ਕਰਮ ਮੇਰਾ ਸਤਿਕਾਰ ਕਰਨਗੇ ਤੇ ਉਹਨਾਂ ਨੂੰ ਫਿਰ ਪੁੱਛਿਆ ਕਿ ਇਹਦਾ ਕੀ ਕਾਰਨ ਹੈ ਕਿਉਂ ਤੁਸੀਂ ਇੰਝ ਬੋਲਦੇ ਹੋ ਤੇ ਉਹਨਾਂ ਨੇ ਬੜਾ ਪਿਆਰਾ ਵਚਨ ਕੀਤਾ ਕਿ ਮੇਰੇ ਕੋਲ ਕੱਖ ਵੀ ਨਹੀਂ ਹੈ ਭਾਈ ਜੇ ਮੇਰੇ ਕੋਲ ਪੈਸਾ ਹੁੰਦਾ ਕੋਈ ਪ੍ਰੋਪਰਟੀ ਹੁੰਦੀ ਧਨ ਪਦਾਰਥ ਹੁੰਦੇ ਤਾਂ ਫਿਰ ਕੀ ਹੋਣਾ ਸੀ ਝਗੜਾ ਹੋਣਾ ਸੀ ਤਾਂ ਫਿਰ ਮੈਨੇ ਜਦੋਂ ਇਹਦੀ ਵੰਡ ਵਾਰੀ ਕਰਨੀ ਕਿਹਨੇ ਕਹਿਣਾ ਜੀ ਮੈਂ ਬਾਪੂ ਦੀ ਪੂਰੀ ਸੇਵਾ ਕਰਦਾ ਲੇਕਿਨ ਬਾਪੂ ਨੇ ਉਹਨੂੰ ਹਿੱਸਾ ਅੱਧਾ ਦੇ ਦਿੱਤਾ ਮੈਨੂੰ ਜ਼ਿਆਦਾ ਮਿਲਣਾ ਚਾਹੀਦਾ ਸੀ ਜਾਂ ਇੱਕ ਨੂੰ ਮੈਂ ਜ਼ਿਆਦਾ ਦਿੱਤਾ ਦੂਜੇ ਨੂੰ ਘੱਟ ਦਿੱਤਾ ਉਹਨੇ ਕਹਿਣਾ ਕਿ ਮੈਂ ਵੀ ਤਾਂ ਬਾਪ ਦੀ ਸੰਤਾਨ ਹਾਂ ਉਹਨੇ ਮੇਰੇ ਨਾਲ ਈਰਖਾ ਕੀਤੀ ਹੈ ਫਲਾਣੇ ਨੂੰ ਜ਼ਿਆਦਾ ਦੇ ਦਿੱਤਾ ਮੈਨੂੰ ਘੱਟ ਦੇ ਦਿੱਤਾ ਇਹ ਝਗੜੇ ਝਮੇਲੇ ਪੈਣੇ ਸਨ ਲੇਕਿਨ ਉਹਨੇ ਕਿਹਾ ਮੈਂ ਇਤਮਿਨਾਨ ਦੇ ਨਾਲ ਸ਼ਾਂਤੀ ਦੇ ਨਾਲ ਮਰਾਂਗਾ ਕਿਉਂਕਿ ਮੇਰੇ ਕੋਲ ਦੇਣ ਦੇ ਲਈ ਕੁਛ ਵੀ ਨਹੀਂ ਹੈ ਉਹਨਾਂ ਨੂੰ ਵੀ ਪਤਾ ਕਿ ਇਹਨੇ ਦੇਣਾ ਕੁਛ ਵੀ ਨਹੀਂ ਹੈ ਉਹ ਪਿਆਰ ਦੇ ਨਾਲ ਸੇਵਾ ਕਰਨਗੇ ਕਿਉਂਕਿ ਲੜਾਈ ਦਾ ਝਗੜਾ ਹੀ ਜਿਹੜਾ ਮੂਲ ਜਿਹੜਾ ਪਿਆਰੇ ਉਹ ਕਲਹਾ ਜਿਹੜੀ ਹੁੰਦੀ ਹੈ ਤੇ ਉਹਦਾ ਕਾਰਨ ਹੀ ਇਹ ਧਨ ਪਦਾਰਥ ਹੁੰਦੇ ਹਨ ਸੱਚ ਜਾਣੋ ਜਿਨ੍ਹਾਂ ਘਰਾਂ ਦੇ ਵਿੱਚ ਜ਼ਿਆਦਾ ਖਿਲਾਰਾ ਜ਼ਿਆਦਾ ਪੈਸਾ ਨਹੀਂ ਹੁੰਦਾ ਬੜੇ ਮਿਲ ਜੁਲ ਕਰਕੇ ਰਹਿੰਦੇ ਤੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਜਾਵੇ ਪ੍ਰੇਮ ਪਿਆਰ ਇਤਫਾਕ ਨਾ ਹੋਵੇ ਉੱਥੇ ਕਲਹਾ ਇਹ ਸ਼ਰੀਕਾ ਵਰਤਦਾ ਰਹਿੰਦਾ ਮਹਾਰਾਜ ਜੀ ਨੇ ਭਾਈ ਰਾਮ ਸਿੰਘ ਨੂੰ ਸਮਝਾਇਆ ਕਿ ਰਾਮ ਸਿਆਂ ਤੂੰ ਬੜਾ ਗੁਰਮੁਖ ਬੰਦਾ ਹੈ ਭਾਈ, ਬਹੁਤ ਭਜਨ ਬੰਦਗੀ ਕਰਦਾ, ਬਹੁਤ ਨਾਮ ਬਾਣੀ ਜਪਦਾ ਤੂੰ। ਤੂੰ ਇਸ ਤਰ੍ਹਾਂ ਆਪਸ ਦੇ ਵਿੱਚ ਹੀ ਆਪਣਿਆਂ ਦੇ ਨਾਲ ਹੀ ਤੂੰ ਈਰਖਾ ਕਰ ਰਿਹਾ, ਦੁਵੈਖ ਕਰ ਰਿਹਾ, ਇਹ ਤੇਰੇ ਲਈ ਚੰਗੀ ਗੱਲ ਨਹੀਂ ਹੈ। ਤੂੰ ਇਹ ਕੰਮ ਨਾ ਛੱਡ ਦੇਣਾ ਕਰ, ਤੇਰੀ ਬੜੀ ਚੜ੍ਹਦੀ ਕਲਾ ਹੋਵੇਗੀ, ਨਹੀਂ ਤਾਂ ਤੂੰ ਨਾ ਖਾਲੀ ਆਇਆ ਤੇ ਖਾਲੀ ਰਹਿ ਜਾਵੇਗਾ ਇਸ ਈਰਖਾ ਦੁਵੈਖ ਦੇ ਨਾਲ। ਕਿਉਂਕਿ ਦੋ ਵਾਰੀ ਵੇਖ ਲਿਆ ਮਹਾਰਾਜ ਜੀ ਨੂੰ, ਜਦੋਂ ਉਹਦੇ ਮਤਰੇਈ ਮਾਤਾ ਦੇ ਵੱਲ ਜਾ ਰਹੇ ਉਸ ਵੇਲੇ ਵੀ ਰੋਕਿਆ, ਫਿਰ ਇਹਦੇ ਮਨ ਵਿੱਚ ਸੀ ਕਿ ਪੱਕੀਆਂ ਪੌੜੀਆਂ ਉੱਥੋਂ ਮੈਂ ਲੈ ਕੇ ਜਾਵਾਂਗਾ, ਗੁਰੂ ਮਹਾਰਾਜ ਮੇਰੇ ਭਰਾ ਦੇ ਘਰ ਦੇ ਵਿੱਚ ਚੱਲ ਜਾਣਗੇ, ਫਿਰ ਉਹਨੇ ਸੇਵਾ ਕਰਨੀ ਹੈ, ਮੈਂ ਇੰਨਾ ਪੈਸਾ ਖਰਚ ਕੀਤਾ, ਬੁਲਾਇਆ ਮਹਾਰਾਜ ਨੂੰ, ਉਹ ਲਾਹਾ ਲੈ ਲਊਗਾ, ਉਹਦੀ ਬੱਲੇ ਬੱਲੇ ਹੋ ਜਾਊਗੀ, ਇਸ ਕਰਕੇ ਉਸ ਰਸਤੇ ਤੋਂ ਨਹੀਂ ਲੰਘਣ ਦਿੱਤਾ। ਮਹਾਰਾਜ ਨੂੰ ਕਹਿਣ ਲੱਗਾ ਕੱਚਾ ਰਸਤਾ ਮਹਾਰਾਜ ਕੱਚੀਆਂ ਪੌੜੀਆਂ ਤੋਂ ਲੰਘਾਇਆ। ਮਹਾਰਾਜ ਨੇ ਕਿਹਾ ਠੀਕ ਨਹੀਂ ਹੈ ਭਾਈ, ਇੰਨੀ ਜੇ ਸੇਵਾ ਕਰ ਰਿਹਾ, ਇੰਨਾ ਤੂੰ ਸਿਮਰਨ ਕਰਦਾ, ਇਹ ਈਰਖਾ ਦੁਵੈਖ ਜੋ ਹੈ ਇਹ ਨਹੀਂ ਕਰਨਾ ਚਾਹੀਦਾ, ਇਹਦੇ ਨਾਲ ਤੇਰਾ ਸਭ ਬਰਬਾਦ ਹੋ ਜਾਊਗਾ।
1: ਬਸੇ ਰਾਤ ਕੋ ਤਿਸ ਹੈ
0: ਸਤਿਗੁਰੂ ਮਹਾਰਾਜ ਨੇ ਚੰਗੀ ਤਰ੍ਹਾਂ ਉਹਨੂੰ ਸਮਝਾਇਆ। ਰਾਮ ਸਿੰਘ ਵੀ ਮੰਨ ਗਿਆ, ਹਾਂ ਮਹਾਰਾਜ ਮੇਰੇ ਤੋਂ ਗਲਤੀ ਹੋਈ ਹੈ, ਅੱਗੇ ਇੰਜ ਨਹੀਂ ਕਰਾਂਗਾ, ਮਨ ਵਿੱਚ ਕੋਈ ਆਪਸ ਦੇ ਵਿੱਚ ਦੁਵੈਖ ਨਹੀਂ ਰੱਖਾਂਗਾ। ਉਸ ਰਾਤ ਮਹਾਰਾਜ ਜੀ ਨੇ ਕੱਚੇ ਚੁਬਾਰੇ ਦੇ ਵਿੱਚ ਬਤੀਤ ਕਰਨਾ ਕੀਤਾ।
1: ਇਨਸ ਸੌਚ ਇਸ਼ਨਾਨ ਸਕਾ,
0: ਉੱਥੇ ਦਿਨ ਚੜ੍ਹਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਸੌਚ ਕਿਰਿਆ, ਇਸ਼ਨਾਨ ਆਦਿਕ ਕੀਤੀ ਹੈ।
1: ਤੇ
0: ਉਸ ਤੋਂ ਬਾਅਦ ਦੇਖੋ ਚੜਾਉਣ ਵੇਲੇ ਇਹ ਲੱਕੜ ਦੀਆਂ ਪੌੜੀਆਂ ਕੱਚੀਆਂ ਪੌੜੀਆਂ ਦੇ ਥਣੀ ਲੈ ਕਰਕੇ ਗਿਆ, ਉਤਰਨ ਲੱਗਿਆ ਨਾ, ਮਹਾਰਾਜ ਨੂੰ ਇਹਨੂੰ ਵੀ ਗਲਤੀ ਦਾ ਅਹਿਸਾਸ ਹੋ ਗਿਆ, ਫਿਰ ਇਹ ਨਹੀਂ ਬੋਲਿਆ ਕਿ ਮਹਾਰਾਜ ਆਹੀ ਰਸਤਾ ਜਿਹੜਾ ਮੇਰੇ ਘਰ ਦੇ ਵਿੱਚੋਂ ਜਿਹੜਾ ਲੰਘਦਾ ਨਾ ਕੱਚੀ ਪੌੜੀ ਦਾ, ਇੱਥੋਂ ਉਤਰੋ। ਉਹਨੇ ਕਹਿ ਦਿੱਤਾ ਮਹਾਰਾਜ ਤੁਹਾਡੀ ਮਰਜ਼ੀ ਹੈ, ਉਹ ਵਧੀਆ ਰਸਤਾ ਹੈ ਮੇਰੇ ਭਰਾ ਦੇ ਘਰੋਂ ਜੋ ਹੋ ਕਰਕੇ ਜਾਂਦਾ, ਉਹ ਪੱਕੀਆਂ ਪੌੜੀਆਂ ਜਿਹੜੀਆਂ ਉੱਥੋਂ ਆਪ ਜੀ ਉਤਰ ਕੇ ਆਓ। ਜਦੋਂ ਸਤਿਗੁਰੂ ਮਹਾਰਾਜ ਜੀ ਉਸ ਪਾਸੇ ਗਏ, ਦੇਖੋ ਮਹਾਰਾਜ ਜੀ ਨੇ ਆਹੀ ਸਮਝਾਇਆ ਕਿ ਕੰਧਾਂ ਸਾਂਝੀਆਂ ਹਨ, ਘਰ ਪਰਿਵਾਰ ਤੁਹਾਡੇ ਇਕੱਠੇ ਹਨ, ਫਿਰ ਵੀ ਮਨ ਕਰਕੇ ਈਰਖਾ ਹੈ, ਦੁਵੈਖ ਹੈ, ਇੱਕ ਪਾਸੇ ਕਹਿਣਾ ਜੀ ਆ ਮੇਰਾ ਭਰਾ, ਆ ਮੇਰਾ ਚਾਚਾ, ਆ ਮੇਰਾ ਤਾਇਆ, ਲੇਕਿਨ ਮਨ ਦੇ ਵਿੱਚ ਜਲਸੀ ਹੈ ਕਿ ਇਹਦੇ ਕੋਲ ਕੱਖ ਨਹੀਂ ਹੋਣਾ, ਮੇਰੇ ਕੋਲ ਜ਼ਿਆਦਾ ਹੋਣਾ ਚਾਹੀਦਾ, ਮੈਂ ਤਰੱਕੀ ਕਰਾਂ, ਇਹ ਬਰਬਾਦ ਹੋ ਜਾਵੇ, ਇਹਦਾ ਪਿਆਰਿਓ ਕੀ ਫਾਇਦਾ ਹੈ। ਫਿਰ ਆਪਣਿਆਂ ਦੇ ਨਾਲ ਹੀ ਇੱਕ ਪਾਸੇ ਕਹਿਣਾ ਆਪਣਾ ਤੇ ਦੂਜੇ ਪਾਸੇ ਉਹਦੇ ਨਾਲ ਈਰਖਾ ਵੀ ਕਰਨੀ ਹੈ। ਮਹਾਰਾਜ ਨੇ ਇਹੀ ਸਮਝਾਇਆ ਕਿ ਇਹ ਨਹੀਂ ਕਰਨਾ ਚਾਹੀਦਾ, ਇਹ ਠੀਕ ਨਹੀਂ ਹੈ, ਤੇ ਉਹ ਵੀ ਮੰਨ ਗਿਆ। ਤੇ ਜਦੋਂ ਉਤਰਨ ਦੀ ਵੇਰੀ ਆਈ, ਮਹਾਰਾਜ ਨੂੰ ਕਹਿੰਦਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਉਹ ਪੱਕਾ ਰਸਤਾ ਹੈ, ਉੱਥੋਂ ਦੀ ਉਤਰੋ। ਗੁਰੂ ਮਹਾਰਾਜ ਜੀ ਉੱਥੋਂ ਦੀ ਉਤਰ ਕਰਕੇ ਭਾਈ ਬਖਤੂ ਭਾਈ ਤਖਤੂ ਸਿੰਘ ਦਾ ਘਰ ਜੋ ਹੈ,
1: ਕਿਉਂਕਿ
0: ਉੱਥੋਂ ਜਦੋਂ ਉਤਰੇ ਨਾ ਉਹਨਾਂ ਦੇ ਘਰ ਦੇ ਵਿੱਚ ਉਤਰੇ, ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਤਿਕਾਰ ਕੀਤਾ, ਪਲੰਘਾ ਵਿਛਾ ਕਰਕੇ ਸਤਿਗੁਰੂ ਮਹਾਰਾਜ ਨੂੰ ਉਹਦੇ ਉੱਤੇ ਬਿਠਾਇਆ। ਗੁਰੂ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਬੁਲਾ ਕਰਕੇ ਇਹੀ ਵਚਨ ਕੀਤਾ ਕਿ ਭਾਈ ਪਰਿਵਾਰਕ ਸਾਂਝਾ ਹਨ, ਆਪਾਂ ਮਿਲ ਜੁਲ ਕੇ ਰਹੀਏ, ਚੜ੍ਹਦੀ ਕਲਾ ਵਿੱਚ ਰਹੀਏ, ਮਨ ਦੇ ਵਿੱਚ ਈਰਖਾ ਦੁਵੈਖ ਆਪਸ ਦੇ ਵਿੱਚ ਨਹੀਂ ਕਰਨਾ ਚਾਹੀਦਾ। ਤੇ ਇਹਨਾਂ ਨੇ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕੀਤੀਆਂ, ਮੱਥਾ ਟੇਕਣਾ ਕੀਤਾ। ਇੱਕ ਬਾਲਕ ਜਿਹੜਾ ਨਾ ਪਿਆਰਿਓ ਉਹਨਾਂ ਦਾ ਜਿਹੜਾ, ਤੇ ਭਾਈ ਤਖਤੂ ਬਖਤੂ ਸਿੰਘ ਦਾ, ਉਹਨਾਂ ਦੇ ਘਰੋਂ ਇੱਕ ਬੱਚਾ ਜਿਹੜਾ ਉਹ ਚੱਲ ਕਰਕੇ ਆਇਆ। ਸਤਿਗੁਰੂ ਮਹਾਰਾਜ ਜੀ ਨੇ ਪਿਆਰ ਦੇ ਨਾਲ, ਕਿਉਂਕਿ ਬੱਚੇ ਹੁੰਦੇ ਨਾ ਪਿਆਰਿਓ, ਬੱਚਿਆਂ ਦੇ ਨਾਲ ਬੱਚਿਆਂ ਨੂੰ ਵੇਖ ਕੇ ਪਿਆਰ ਬੜਾ ਆਉਂਦਾ। ਗੁਰੂ ਮਹਾਰਾਜ ਜੀ ਨੇ ਉਹ ਬੱਚਾ ਜਦੋਂ ਆਇਆ ਨਾ ਮਹਾਰਾਜ ਜੀ ਦੇ ਕੋਲ, ਤੁਤਲੀ ਜੀ ਜ਼ਬਾਨ ਦੇ ਵਿੱਚ ਉਹਨੇ ਫਤਿਹ ਬੁਲਾਈ, ਹੱਥ ਜੋੜਨੇ ਕੀਤੇ, ਮੱਥਾ ਟੇਕਣਾ ਕੀਤਾ। ਮਹਾਰਾਜ ਜੀ ਵੀ ਬੜੇ ਪ੍ਰਸੰਨ ਹੋਏ, ਉਹ ਬੱਚਾ ਜਿਹੜਾ ਉਹਨੂੰ ਲੈ ਕਰਕੇ ਕੁੱਛੜ ਬਿਠਾ ਲਿਆ, ਗੋਦ ਵਿੱਚ ਲੈ ਲਿਆ।
1: ਰਾਮ ਸਿੰਘ ਅਵਲੋਕਤ,
0: ਤੇ ਉਸ ਵੇਲੇ ਰਾਮ ਸਿੰਘ ਨੇ ਵੇਖ ਲਿਆ ਕਿ ਇਹਨਾਂ ਦਾ ਬੱਚਾ ਜਿਹੜਾ ਗੋਦ ਵਿੱਚ ਚੜ ਗਿਆ, ਉਹਨੇ ਝਿੜਕਾਂ ਪਾਈਆਂ। ਉਹ ਉਹਨਾਂ ਨੂੰ ਬੋਲਦਾ ਭਾਈ ਬਖਤੂ ਤਖਤੂ ਸਿੰਘ ਨੂੰ ਕਿ ਤੁਸੀਂ ਆ ਕੀ ਕਰ ਰਹੇ ਹੋ, ਆਪਣਾ ਬੱਚਾ ਛੱਡ ਦਿੱਤਾ, ਤੁਹਾਡਾ ਬੱਚਾ ਤਾਂ ਮਹਾਰਾਜ ਜੀ ਦੀ ਗੋਦ ਵਿੱਚ ਚੜ ਕੇ ਬੈਠ ਗਿਆ।
1: ਵਸਤਰ ਆਦ ਸ਼ੁਭ ਬੇਜਨ ਨਾਹੀ,
0: ਤੇ ਇਹ ਬੱਚੇ ਜਿਹੜੇ ਹੁੰਦੇ ਨਾ ਸਾਧ ਸੰਗਾ ਜੀ, ਚਲੋ ਮੈਂ ਬੇਨਤੀ ਕਰਾਂ, ਅੱਜ ਦਾ ਜ਼ਮਾਨਾ ਜਿਹੜਾ ਨਾ ਬਹੁਤ ਵਧੀਆ ਇਸ ਹਿਸਾਬ ਦੇ ਨਾਲ, ਕਿਉਂਕਿ ਬੱਚੇ ਜਿਹੜੇ ਨਾ ਪਿਆਰਿਓ ਬਹੁਤ ਕਈ ਤਰ੍ਹਾਂ ਦੇ, ਛੋਟਾ ਹੀ ਬੱਚਾ ਹੁੰਦਾ ਹਾਲੇ ਉਹਦਾ ਜਨਮ ਹੀ ਨਹੀਂ ਹੋਇਆ, ਆਪਾਂ ਪਿਆਰਿਓ ਪਰਿਵਾਰ ਵਾਲੇ 15-20 ਕੱਪੜੇ ਤਾਂ ਉਂਝ ਹੀ ਖਰੀਦ ਕੇ ਰੱਖ ਲੈਂਦੇ ਹਨ। ਕਈ ਤਰ੍ਹਾਂ ਦੇ ਇਹੋ ਜਿਹੇ ਬਸਤਰ ਵੀ ਹੁੰਦੇ, ਉਹਦੇ ਵਿੱਚ ਉਹਨੇ ਜੇ ਬੱਚੇ ਨੇ ਕਿਰਿਆ ਵੀ ਸੋਧ ਲਈ ਤਾਂ ਵੀ ਪਿਆਰਿਓ ਉਹਦਾ ਬਸਤਰ ਮਲੀਨ ਨਹੀਂ ਹੁੰਦਾ। ਲੇਕਿਨ ਕਦੇ ਬਜ਼ੁਰਗਾਂ ਨੂੰ ਜਾ ਕਰਕੇ ਪੁੱਛੋ, ਜਦੋਂ ਇਹੋ ਜਿਹੇ ਸਾਧਨ ਨਹੀਂ ਸਨ ਤੇ ਬੱਚਿਆਂ ਦੇ ਪਿਆਰਿਓ ਤੇ ਪੁਰਾਣੇ ਕੱਪੜੇ ਹੁੰਦੇ ਸਨ, ਇੱਕ ਬੱਚਾ ਜਿਹੜਾ ਹੈ ਤੇ ਕਈ ਵਾਰੀ ਕਈ ਬੱਚੇ, ਇੱਕ ਵਾਰੀ ਬੱਚੇ ਨੂੰ ਕੱਪੜੇ ਸਿਲਾਓ, ਉਹ 5-10 ਬੱਚੇ ਜਿਹੜੇ ਬਸਤਰ ਹੰਡਾ ਲੈਂਦੇ ਸਨ ਤੇ ਬੱਚਿਆਂ ਦੇ ਬਸਤਰ ਸਦਾ ਹੀ ਲਿਬੜੇ ਹੋਏ ਰਹਿੰਦੇ, ਮਲ ਮੂਤਰ ਦੇ ਨਾਲ ਭਰੇ ਹੋਏ ਹੁੰਦੇ। ਬੱਚੇ ਨੂੰ ਕੀ ਪਤਾ ਉਹਨੇ ਉੱਥੇ ਹੀ ਛਰਲਾ ਮਾਰ ਦੇਣਾ, ਉੱਥੇ ਹੀ ਮਲ ਤਿਆਗ ਦੇਣਾ। ਕੱਪੜੇ ਗੰਦੇ ਹੋ ਜਾਂਦੇ ਸਨ ਤੇ ਬਾੜੇ ਕੱਪੜੇ ਵੀ ਨਹੀਂ ਹੁੰਦੇ। ਰਾਮ ਸਿੰਘ ਨੇ ਕਿਹਾ ਕਿ ਭਾਈ ਬੱਚਿਆਂ ਦੇ ਬਸਤਰ ਗੰਦੇ ਹੁੰਦੇ, ਭਾਈ ਆਪਾਂ ਨੂੰ ਚਾਹੀਦਾ ਬੱਚਿਆਂ ਨੂੰ ਸਾਂਭ ਕੇ ਰੱਖੀਏ। ਮਹਾਰਾਜ ਜੀ ਨੇ ਲੈ ਲਿਆ ਤੇ ਮਹਾਰਾਜ ਜੀ ਦੇ ਬਸਤਰ ਗੰਦੇ ਹੋ ਜਾਣਗੇ, ਨਾਲ ਬੱਚਿਆਂ ਦਾ ਕੀ ਪਤਾ। ਕਈ ਵਾਰੀ ਆਪਾਂ ਗੋਦ ਵਿੱਚ ਲੈਂਦੇ ਹਾਂ, ਬੱਚਾ ਉਸੇ ਵੇਲੇ ਛਰਲਾ ਮਾਰ ਦਿੰਦਾ, ਕਈ ਵਾਰੀ ਮਲ ਤਿਆਗ ਦਿੰਦਾ, ਚਲੋ ਉਹਦੇ ਤਾਂ ਬਸਤਰ ਖਰਾਬ ਹੋ ਜਾਣਗੇ, ਇਹਦੇ ਨਾਲ ਮਹਾਰਾਜ ਜੀ ਦੇ ਵੀ ਬਸਤਰ ਲਿਬੜ ਜਾਣਗੇ। ਤੇ ਉਹਨੇ ਫਿਰ ਥੋੜਾ ਝਿੜਕਾਂ ਪਾਈਆਂ, ਕਿਹਾ ਕਿ ਇਹ ਕੰਮ ਨਾ ਕਰੋ ਭਾਈ, ਤੁਰੰਤ ਜਾਓ ਆਪਣੇ ਬੱਚੇ ਨੂੰ ਲੈ ਕਰਕੇ ਆ ਜਾਓ।
1: ਪ੍ਰਭੂ ਨਹੀਂ ਝਿੜਕਣ।
0: ਮਹਾਰਾਜ ਜੀ ਨੇ ਰਾਮ ਸਿੰਘ ਨੂੰ ਫਿਰ ਸਮਝਾਇਆ, ਰਾਮ ਸਿੰਘ ਨੂੰ ਕਹਿਣ ਲੱਗੇ, ਨਾ ਭਾਈ ਰਾਮ ਸਿੰਘ, ਐ ਤੂੰ ਨਾ ਝਿੜਕਣਾ ਕਰ।
1: ਪੁਰਖ ਹੋਏ ਹੈ
0: ਪਾਤਸ਼ਾਹ ਜੀ ਨੇ ਉੱਥੇ ਬੱਚੇ ਨੂੰ ਵਰ ਦੇ ਦਿੱਤਾ, ਵਚਨ ਕਰਨਾ ਕੀਤਾ, ਕਿਉਂਕਿ ਅੰਤਰਜਾਮੀ ਸਤਿਗੁਰਾਂ ਨੇ ਵੇਖ ਲਿਆ ਉਹ ਬੱਚੇ ਦਾ ਜਿਹੜਾ ਭਵਿੱਖ ਜਿਹੜਾ ਹੈ। ਮਹਾਰਾਜ ਜੀ ਅੰਤਰਜਾਮੀ ਹਨ, ਉਹ ਬੱਚਾ ਜਦੋਂ ਆਇਆ ਭੱਜ ਕਰਕੇ ਆਇਆ। ਸਿਆਣੇ ਕਹਿੰਦੇ ਨਾ ਪਿਆਰਿਓ, ਬੱਚੇ ਛੋਟੇ ਹੁੰਦੇ ਹਨ ਲੇਕਿਨ ਉਹਨਾਂ ਦੇ ਪੈਰ ਉਹਨਾਂ ਦੇ ਪਾਲਣੇ ਦੇ ਵਿੱਚ ਹੀ ਨਜ਼ਰ ਆ ਜਾਂਦੇ। ਸਿਆਣਿਆਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਇਹ ਬੱਚਾ ਜਿਹੜਾ ਹੈ ਇਹ ਅੱਗੇ ਜਾ ਕੇ ਕੀ ਕਰੂਗਾ, ਬੜਾ ਤਰੱਕੀ ਕਰੂਗਾ। ਕਈ ਬੱਚੇ ਇੰਨੇ ਚੜ੍ਹਦੀ ਕਲਾ ਵਾਲੇ ਹੁੰਦੇ, ਛੋਟੇ ਹੀ ਬੱਚੇ ਹੁੰਦੇ ਹਨ ਤੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆ। ਗੁਰੂ ਘਰ ਆਉਣਗੇ, ਅਦਬ ਦੇ ਨਾਲ ਮੱਥਾ ਟੇਕਣਗੇ, ਫਤਿਹ ਬੁਲਾਉਣਗੇ। ਸੋ ਗੁਰੂ ਮਹਾਰਾਜ ਜੀ ਨੇ ਵਚਨ ਕੀਤਾ। ਜਦੋਂ ਰਾਮ ਸਿੰਘ ਨੇ ਕਿਹਾ ਕਿ ਬੱਚੇ ਨੂੰ ਆਪਾਂ ਉਤਾਰ ਲਈਏ, ਪਾਤਸ਼ਾਹ ਜੀ ਨੇ ਕਿਹਾ, ਨਹੀਂ ਭਾਈ ਰਾਮ ਸਿੰਘ, ਤੈਨੂੰ ਨਹੀਂ ਪਤਾ, ਤੈਨੂੰ ਕੀ ਲੱਗਦਾ ਕਿ ਆਮ ਇਹ ਕੋਈ ਮਾਮੂਲੀ ਬੱਚਾ ਹੈ। ਨਹੀਂ ਭਾਈ, ਇਹ ਬਹੁਤ ਵੱਡਾ ਜੱਪੀ ਤੱਪੀ ਹੈ, ਇਹ ਅੱਗੇ ਵੀ ਜਾ ਕਰਕੇ ਹਾਲੇ ਬਾਲਕ ਹੈ, ਬੱਚਾ ਹੈ, ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਲੇਕਿਨ ਇਹ ਜਵਾਨ ਹੋਵੇਗਾ, ਜਦੋਂ ਇਹ ਵੱਡਾ ਹੋਵੇਗਾ ਬਹੁਤ ਵੱਡਾ ਮਹਾਂਪੁਰਖ ਬਣੇਗਾ। ਜਦੋਂ ਪਾਤਸ਼ਾਹ ਜੀ ਨੇ ਉਹਨਾਂ ਦੇ ਬੱਚੇ ਨੂੰ, ਭਾਈ ਹੋ ਸਕਦਾ ਭਾਈ ਤਖਤੂ ਦਾ ਹੋਵੇ ਜਾਂ ਬਖਤੂ ਦਾ ਹੋਵੇ, ਉਹਨਾਂ ਦੇ ਬੱਚੇ ਨੂੰ ਜਦੋਂ ਇਹ ਵਰ ਦੇਣਾ ਕੀਤਾ, ਉਹ ਤੋਂ ਬਾਅਦ ਭਾਈ ਬਖਤੂ ਅਤੇ ਭਾਈ ਤਖਤੂ ਸਿੰਘ ਨੇ ਇਹਨਾਂ ਨੇ ਇੱਕ ਬਹੁਤ ਸੋਹਣਾ ਘੋੜਾ ਜਿਹੜਾ ਹਾਰ ਸ਼ਿੰਗਾਰ ਕਰਕੇ 100 ਰਜਤਪਣ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਆਏ ਹਨ। ਤੇ ਭਾਈ ਰਾਮ ਸਿੰਘ ਨੇ ਇਹ ਭੇਟਾਵਾਂ ਜਿਹੜੀਆਂ, ਘੋੜਾ ਹੋ ਗਿਆ, 100 ਰਜਤਪਣ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਚੜਾਈਆਂ।
1: ਪ੍ਰਭੂ ਕੋ ਧਰ ਸਿਰ ਪਾ,
0: ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕਰਕੇ ਭੇਟਾ ਅਰਪਣ ਕਰਨੀ ਕੀਤੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਪਰਿਵਾਰਾਂ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੇ ਕਰਨੇ ਕੀਤੇ। ਸਤਿਗੁਰੂ ਮਹਾਰਾਜ ਨੇ ਵਚਨ ਕੀਤਾ ਕਿ ਜਾਓ ਭਾਈ, ਜੋ ਇਹ ਘੋੜਾ ਸਾਡੇ ਲਈ ਲੈ ਕਰਕੇ ਆਏ, ਘੋੜਾ ਸਾਡੇ ਕੋਲ ਲੈ ਕਰਕੇ ਆਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਆਹ ਘੋੜੇ ਦੇ ਉੱਤੇ ਜੋ ਇਹਨਾਂ ਨੇ ਅਰਪਣ ਕੀਤਾ, ਇਹਦੇ ਉੱਤੇ ਅਸੀਂ ਅਸਵਾਰਾ ਕਰਨਾ ਹੈ। ਇੰਜ ਕਹਿ ਕਰਕੇ ਛਾਲ ਮਾਰ ਕਰਕੇ ਪਾਤਸ਼ਾਹ ਜੀ ਉਹ ਘੋੜੇ ਦੇ ਉੱਤੇ ਚੜ ਗਏ ਹਨ। ਇੰਜ ਉਹ ਘੋੜੇ ਦੇ ਉੱਤੇ ਚੜ ਕਰਕੇ ਬਠਿੰਡੇ ਦੇ ਵੱਲ ਸਤਿਗੁਰੂ

0: ਬੰਦੇ ਤਾਂ ਨਹੀਂ ਛੱਕ ਸਕਦੇ, ਲੇਕਿਨ ਪਸ਼ੂ ਪਿਆਰਿਓ ਜਿਹੋ ਜਿਹਾ ਮਰਜ਼ੀ ਜਲ ਹੋਵੇ ਉਹਨਾਂ ਦੇ ਅੰਦਰ ਦਾ ਸਿਸਟਮ ਇਹੋ ਜਿਹਾ ਹੁੰਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਨੇ ਕਿਹਾ ਕਿ ਚਲੋ ਆਪਾਂ ਨਹੀਂ ਆਪਣੀਆਂ ਫੌਜਾਂ ਨਹੀਂ ਛੱਕ ਸਕਦੀਆਂ, ਆਪਣੇ ਪਸ਼ੂ ਘੋੜੇ ਆਦਿਕ ਉਹਨਾਂ ਨੂੰ ਆਪਾਂ ਜਲ ਛਕਾ ਲਈਏ। ਤੇ ਸਤਿਗੁਰੂ ਮਹਾਰਾਜ ਜੀ ਘੋੜੇ ਦੇ ਉੱਤੇ ਚੜੇ ਹੋਏ ਹਨ, ਜਾ ਕਰਕੇ ਪਾਣੀ ਦੇ ਵਿਚਕਾਰ ਸਰੋਵਰ ਦੇ ਵਿਚਕਾਰ ਘੋੜੇ ਨੂੰ ਲੈ ਕਰਕੇ ਗਏ, ਉਹਨੂੰ ਇਸ਼ਾਰਾ ਕੀਤਾ ਤੇ ਘੋੜੇ ਦੀ ਧੌਣ ਜਿਹੜੀ ਗਰਦਨ ਨੂੰ ਨਿਵਾਉਣਾ ਕੀਤਾ। ਮਹਾਰਾਜ ਜੀ ਦਾ ਘੋੜਾ ਜਿਹੜਾ ਦੇਖੋ ਕਿੰਨਾ ਸਿਆਣਾ, ਹਾਲੇ ਮਹਾਰਾਜ ਜੀ ਨੂੰ ਅਰਪਣ ਹੋਇਆ, ਲੇਕਿਨ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨੂੰ ਵੀ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ। ਘੋੜਾ ਜਿਹੜਾ ਪਿਆਰੇ ਉਹ ਮੂਤਾ ਜਿਹੜਾ ਪਾਣੀ ਦੇ ਵੱਲ ਲਾਉਂਦਾ ਤੇ ਨਾਲ ਤੁਰੰਤ ਉੱਤੇ ਖਿੱਚ ਲੈਂਦਾ, ਪਿਆਸ ਬਹੁਤ ਜ਼ਿਆਦਾ ਘੋੜੇ ਨੂੰ ਲੱਗੀ ਹੋਈ ਹੈ। ਫਿਰ ਸਤਿਗੁਰੂ ਮਹਾਰਾਜ ਇਸ਼ਾਰਾ ਕਰਦੇ ਉਹਦੀ ਧੌਣ ਨੂੰ ਝੁਕਾਉਂਦੇ, ਫਿਰ ਪਿਆਰੇ ਉਹ ਧੌਣ ਥੱਲੇ ਕਰਦਾ, ਪਾਣੀ ਦੇ ਵੱਲ ਮੂੰਹ ਜਦੋਂ ਲੱਗਦਾ ਫਿਰ ਪਿਆਰੇ ਉਹ ਗਰਦਨ ਨੂੰ ਤਾਂ ਚੱਕ ਰਿਹਾ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਦੇਖੋ ਜੀ, ਲੱਗਦਾ ਕਿਸੇ ਮਸੰਦ ਦੀ ਬਦਬੋ ਜਿਹੜੀ ਹੈ। ਹੁਣ ਮਹਾਰਾਜ ਜੀ ਦਾ ਇਹ ਇਸ਼ਾਰਾ ਜਿਹੜਾ ਦਿਆਲ ਦਾਸ ਦੇ ਵੱਲ ਹੈ, ਕਿਉਂਕਿ ਦਿਆਲ ਦਾਸ ਪਿਆਰਿਓ ਇਹ ਇਲਾਕੇ ਦਾ ਪੁੱਚੋਂਦਾ, ਇਹ ਸਾਰੇ ਇਲਾਕੇ ਦਾ ਉਹ ਮਸੰਦ ਸੀ। ਬਾਕੀ ਜਿਹੜੇ ਹਨ ਭਾਈ ਰਾਮ ਸਿੰਘ ਹੋ ਗਿਆ, ਭਾਈ ਤਖਤੂ ਬਖਤੂ ਆਦਿਕ, ਇਹ ਵੀ ਪਿਆਰਿਓ ਪਹਿਲੇ ਮਸੰਦ ਸਨ, ਲੇਕਿਨ ਗੁਰੂ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਮਸੰਦਗਿਰੀ ਦਾ ਇਹਨਾਂ ਨੇ ਤਿਆਗ ਕਰਨਾ ਕੀਤਾ। ਗੁਰਸੰਗਤ ਕੀ ਨੀ ਖਾਲਸਾ, ਜੋ ਗੁਰੂ ਮਹਾਰਾਜ ਜੀ ਨੇ ਖਾਲਸੇ ਦੀ ਸੰਗਤ ਤਿਆਰ ਕੀਤੀ, ਉਹ ਖਾਲਸੇ ਪੰਥ ਦੇ ਵਿੱਚ ਇਹ ਸ਼ਾਮਿਲ ਹੋ ਕੇ ਸਿੰਘ ਸੱਜ ਗਏ। ਲੇਕਿਨ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ, ਮਹਾਰਾਜ ਨੇ ਵਚਨ ਕੀਤਾ ਤੇ ਉਹ ਜਿਹੜਾ ਅਸਥਾਨ ਜਿਹੜਾ ਉਹ ਚਬੱਚਾ ਆਪਾਂ ਸਰੋਵਰ ਜਾਂ ਤਲਾਅ ਕਹਿ ਸਕਦੇ ਹਾਂ, ਤਲਾਅ ਜਿਹੜਾ ਹੈ ਉਹ ਸੀ ਪਿਆਰੀ ਉਹ ਦਿਆਲ ਦਾਸ ਦਾ। ਤੇ ਮਹਾਰਾਜ ਨੇ ਕਹਿ ਦਿੱਤਾ ਕਿ ਆ ਮਸੰਦ ਦਾ ਜਿਹੜਾ ਹੈ ਤਲਾਬ ਹੈ, ਤਾਂ ਕਰਕੇ ਸਾਡਾ ਘੋੜਾ ਵੀ ਦੇਖੋ ਇਸ ਤਲਾਅ ਦਾ ਪਾਣੀ ਨਹੀਂ ਛਕ ਰਿਹਾ, ਜਲ ਨਹੀਂ ਪੀ ਰਿਹਾ। ਤੇ ਉਸ ਵੇਲੇ ਗ੍ਰਾਮ ਨਗਰ ਦੇ ਵਿੱਚ ਸਿੱਖ ਨੂੰ ਭੇਜਣਾ ਕੀਤਾ,
1: ਦਿਆਲ ਦਾਸ ਘਰ ਕੋ ਦਰਸਾਇਓ,
0: ਤੇ ਉੱਥੇ ਦਾ ਦਿਆਲ ਦਾਸ ਜਿਹੜਾ ਹੈ ਤੇ ਉਹ ਬੈਠਿਆ ਹੋਇਆ ਤੇ ਉਹਨੂੰ ਵਚਨ ਕੀਤਾ, ਤੇ ਸੁਣ ਕਰਕੇ ਸਾਰਿਆਂ ਨੇ ਨਿਸ਼ਚਾ ਕਰ ਲਿਆ। ਤੇ ਜਦੋਂ ਗੁਰੂ ਮਹਾਰਾਜ ਜੀ ਭੁੱਚੋਂ ਤੋਂ ਬਾਰ ਵਾਰੀ ਮਹਾਰਾਜ ਜੀ ਲੰਘ ਰਹੇ ਸਨ, ਦਿਆਲ ਦਾਸ ਨੂੰ ਜਦੋਂ ਪਤਾ ਚੱਲਿਆ ਤੇ ਇਹਨੂੰ ਪਤਾ ਚੱਲਿਆ ਸਤਿਗੁਰੂ ਮਹਾਰਾਜ ਜੀ ਦੀ ਸਵਾਰੀ ਜਾ ਰਹੀ ਹੈ, ਭੱਜ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਇਆ ਆ ਕਰਕੇ ਮਹਾਰਾਜ ਜੀ ਦੇ ਚਰਨ ਕਮਲਾ ਪਾਸ ਇਹਨੇ ਵੰਦਨਾ ਕਰਨੀ ਕੀਤੀ, ਹੱਥ ਜੋੜ ਕਰਕੇ ਅਰਜੋਈਆਂ ਬੇਨਤੀਆਂ ਕਰਦਾ ਹੈ। ਤੇ ਪਾਤਸ਼ਾਹ ਜੀ ਨੂੰ ਕਹਿੰਦਾ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਇਸ ਨਗਰ ਦੇ ਵਿੱਚ ਭੁੱਚੋਂ ਦੇ ਵਿੱਚ ਆਪ ਜੀ ਡੇਰਾ ਕਰਨਾ ਕਰੋ, ਤੇ ਮੈਂ ਤਾਂ ਆਪ ਜੀ ਦਾ ਮੁੱਢ ਕਦੀਮੀ ਸੇਵਾਦਾਰ ਹਾਂ, ਅਸੀਂ ਮੁੱਢ ਕਦੀਮੀ ਸਿੱਖ ਹਾਂ, ਕਈ ਪੁਸ਼ਤਾਂ ਤੋਂ ਚਾਰ ਪੰਜ ਪੀੜੀਆਂ ਤੋਂ ਸਿੱਖੀ ਜੋ ਹੈ ਉਹ ਸਾਡੇ ਘਰ ਪਰਿਵਾਰ ਦੇ ਵਿੱਚ ਆ ਰਹੀ ਹੈ, ਅਸੀਂ ਨਵੇਂ ਨਵੇਕਲੇ ਸਿੱਖ ਨਹੀਂ ਬਣੇ ਹੋਏ ਹਾਂ, ਮੁੱਢ ਕਤੀਮੀ ਆਪ ਜੀ ਦੇ ਸੇਵਾਦਾਰ ਸਿੱਖ ਹਾਂ, ਆਪਣਾ ਚੇਲਾ ਜਾਣ ਕਰਕੇ ਇੱਥੇ ਡੇਰਾ ਕਰਨਾ ਕਰੋ।
1: ਸ੍ਰੀ ਮੁਖ ਤੇ ਫੁਰਮਾਇਓ,
0: ਸੁਣ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕਰਨਾ ਕੀਤਾ,
1: ਭਾਗੋ ਗ੍ਰਾਮ ਸੋ ਜਾਏ,
0: ਮਹਾਰਾਜ ਨੇ ਕਿਹਾ ਕਿ ਨਹੀਂ ਭਾਈ ਇੱਥੇ ਨਹੀਂ ਉਤਰਨਾ, ਇਸ ਤੋਂ ਅੱਗੇ ਗ੍ਰਾਮ ਜਿਹੜਾ ਭਾਗੂ ਗ੍ਰਾਮ ਅਸੀਂ ਉੱਥੇ ਡੇਰਾ ਕਰਨਾ,
1: ਬਿਨਾਂ ਬਖਾਨੀ,
0: ਤੇ ਉੱਥੇ ਨਾ ਇੱਕ ਬਜ਼ੁਰਗ ਜਿਹੜਾ ਉਹ ਬਾਰ ਬਾਰ ਬਹੁਤ ਬੇਨਤੀਆਂ ਕਰਦੇ ਹਨ, ਤੇ ਉਸ ਵੇਲੇ ਮਹਾਰਾਜ ਨੇ ਜਦੋਂ ਕਿਹਾ ਕਿ ਭਾਈ ਅਸੀਂ ਭਾਗੂ ਜਿਹੜਾ ਨਗਰ ਉੱਥੇ ਡੇਰਾ ਕਰਨਾ, ਤੇ ਦਿਆਲ ਦਾਸ ਕਹਿਣ ਲੱਗਾ, ਮਹਾਰਾਜ ਇੰਜ ਕਿਉਂ ਬੋਲਦੇ ਹੋ, ਇੰਜ ਪਰਚੇ ਕਿਉਂ ਪਾਉਂਦੇ ਹੋ, ਮਹਾਰਾਜ ਜਦੋਂ ਮੈਨੂੰ ਪਤਾ ਚੱਲਿਆ ਆਪ ਜੀ ਦਾ ਇਸ ਪਾਸੇ ਆਗਮਨ ਹੋਣਾ ਤੇ ਮੈਂ ਪਹਿਲਾਂ ਹੀ ਬੜੀ ਤਿਆਰੀ ਕਰਨੀ ਕੀਤੀ, ਪੱਕੇ ਜਿਹੜੇ ਮਹਾਰਾਜ ਜੀ ਡੇਰੇ ਤਿਆਰ ਕੀਤੇ, ਬੜੇ ਸ਼ਮਿਆਨੇ ਤੰਬੂ, ਬਹੁਤ ਵਾਤਾ ਅਨੁਕੂਲ ਜਿਹੜਾ ਝਿੜੀਦਾਰ ਦਰਖਤਾਂ ਦੇ ਵਿਚਕਾਰ ਆਪ ਜੀ ਦਾ ਡੇਰਾ ਮੈਂ ਸਜਾਉਣਾ ਕੀਤਾ, ਤੇ ਪੱਕੇ ਪਕਵਾਨ ਵੀ ਤਿਆਰ ਕੀਤੇ, ਬਹੁਤ ਪੱਕੇ ਭੰਡਾਰੇ ਜਿਹੜੇ ਮਿਸ਼ਟਾਨ ਆਦਿਕ ਲੰਗਰ ਆਦਿਕ ਮੈਂ ਤਿਆਰ ਕਰਨਾ ਕੀਤਾ, ਦੇਗ ਮੈਨੇ ਤਿਆਰ ਕਰਨੀ ਕੀਤੀ ਹੈ ਤੇ ਮਹਾਰਾਜ ਹੁਣ ਜਦੋਂ ਆਪ ਜੀ ਪ੍ਰਸ਼ਾਦਾ ਛਕੋਗੇ ਭੋਗ ਲਾਓਗੇ ਉਹ ਤੋਂ ਬਾਅਦ ਹੀ ਮੈਂ ਸੰਗਤਾਂ ਨੂੰ ਵੀ ਪ੍ਰਸ਼ਾਦਾ ਛਕਾਉਣਾ ਹੈ ਨਾਲ ਸਾਰੇ ਇਲਾਕੇ ਨੂੰ ਵੀ ਮੈਨੇ ਨਿਯੰਤਰਣ ਦਿੱਤਾ ਬੇਨਤੀਆਂ ਕੀਤੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀਆਂ ਫੌਜਾਂ ਸਮੇਤ ਆਉਣ ਵਾਲੇ ਉਹਨਾਂ ਨੂੰ ਵੀ ਭੋਜਨ ਛਕਾਉਣਾ ਤੇ ਸੰਗਤ ਜੀ ਆਪ ਜੀ ਵੀ ਆਓ ਆਪ ਜੀ ਨੂੰ ਵੀ ਭੋਜਨ ਛਕਾਉਣਾ ਹੈ ਕਹਿਣ ਲੱਗਾ ਮਹਾਰਾਜ ਆਪਣੇ ਪਾਵਨ ਚਰਨ ਜਿਹੜੇ ਹਨ ਮੇਰੇ ਘਰ ਦੇ ਵਿੱਚ ਪਾ ਕਰਕੇ ਮੇਰੇ ਘਰ ਨੂੰ ਪਾਵਨ ਪਵਿੱਤਰ ਕਰਨਾ ਕਰੋ ਤੇ ਜਦੋਂ ਦਿਆਲ ਦਾਸ ਨੇ ਬੇਨਤੀ ਕੀਤੀ ਚਲੋ ਮਹਾਰਾਜ ਮੇਰੇ ਨਗਰ ਦੇ ਵਿੱਚ ਭੁੱਚੋ ਦੇ ਵਿੱਚ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਹੀਂ ਭਾਈ ਨਹੀਂ ਅਸੀਂ ਨਹੀਂ ਆ ਸਕਦੇ ਅਸੀਂ ਅੱਗੇ ਜਾਣਾ ਹੈ ਬਹੁਤ ਜ਼ਿਆਦਾ ਕਹਿਣ ਲੱਗੇ ਕਿ ਜੀ ਜੋ ਮਰਜ਼ੀ ਹੋ ਜਾਏ ਭਾਈ ਅੱਗੇ ਜੇ ਅਸੀਂ ਰੁਕਦੇ ਹਾਂ ਤੇ ਸਫ਼ਰ ਕੱਟਣਾ ਮੁਸ਼ਕਿਲ ਹੋ ਜਾਵੇਗਾ ਉਹਨੇ ਕਿਹਾ ਚਲੋ ਮਹਾਰਾਜ ਰੁਕਣਾ ਨਹੀਂ ਤਾਂ ਨਾ ਸਹੀ ਦੋ ਤਿੰਨ ਘੰਟੇ ਤਾਂ ਰੁਕ ਜਾਓ ਭੋਜਨ ਆਪ ਜੀ ਛਕੋ ਸੰਗਤਾਂ ਨੂੰ ਪ੍ਰਸ਼ਾਦਾ ਛਕਾਵਾਂਗੇ ਉਹ ਤੋਂ ਬਾਅਦ ਚੱਲ ਜਾਓ ਮਹਾਰਾਜ ਨੇ ਕਿਹਾ ਉਹਦੇ ਲਈ ਵੀ ਭਾਈ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਨਾ ਤੁਰੰਤ ਅਸੀਂ ਅੱਗੇ ਚੱਲ ਜਾਣਾ ਨਹੀਂ ਤਾਂ ਬਹੁਤ ਧੁੱਪ ਜਿਹੜੀ ਆ ਤਿੱਖੀ ਹੋ ਜਾਊਗੀ ਇੰਜ ਕਹਿ ਕਰਕੇ ਗੁਰੂ ਮਹਾਰਾਜ ਜੀ ਨੇ ਅੱਗੇ ਬਿਆਨਾ ਕਰਨਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਨਾ ਪਿਆਰਿਓ ਉਹਦਾ ਪ੍ਰਸ਼ਾਦਾ ਛਕਿਆ ਉਹਨੇ ਕਿਹਾ ਮਹਾਰਾਜ ਜੀ ਲੈ ਲਿਓ ਨਾਲ ਅੱਗੇ ਛਕ ਲਿਓ ਪੱਕੇ ਪਕਵਾਨ ਜਿਹੜੇ ਹਨ ਉਹ ਲੈ ਕੇ ਚੱਲ ਜਾਓ ਮਹਾਰਾਜ ਨੇ ਕਿਹਾ ਭਾਈ ਤੇਰੇ ਘਰ ਦਾ ਕੁਛ ਵੀ ਨਹੀਂ ਲੈਣਾ ਹੈ ਤੇ ਜਦੋਂ ਗੁਰੂ ਮਹਾਰਾਜ ਜੀ ਦੀ ਪਿਆਰੇ ਹੋਏ ਨਾਰਾਜ਼ਗੀ ਕਰੋਪੀ ਜਦੋਂ ਵੇਖੀ ਰਾਮ ਸਿੰਘ ਜਿਹੜਾ ਸਿਆਣਾ ਸੀ ਰਾਮ ਸਿੰਘ ਨੇ ਜਾ ਕਰਕੇ ਕਿਉਂਕਿ ਰਾਮ ਸਿੰਘ ਚਾਹੁੰਦਾ ਕਿ ਦਿਆਲ ਦਾਸ ਜਿਹੜਾ ਨਾ ਇਹਨੂੰ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਦਵਾਂ ਇਸ ਕਰਕੇ ਦਿਆਲ ਦਾਸ ਨੂੰ ਫਿਰ ਰਾਮ ਸਿੰਘ ਬੋਲਦਾ
1: ਉਪਚਾਰ ਕਰੋ ਇਮ ਚਾਚਾ
0: ਜੇ ਉਹ ਰਿਸ਼ਤੇ ਵਿੱਚ ਚਾਚਾ ਵੱਜਦਾ ਕਹਿਣ ਲੱਗਾ ਚਾਚਾ ਜੀ ਹੁਣ ਤੁਸੀਂ ਇੱਕ ਕੰਮ ਕਰਨਾ ਕਰੋ
1: ਸਕਲ ਆਹਾਰ ਤਿਹਾ ਵਲ
0: ਜੋ ਸਾਰਾ ਪੱਕਾ ਪਕਵਾਨ ਭੋਜਨ ਕੜਾ ਪ੍ਰਸ਼ਾਦੀ ਦੇਗ ਆਦਿਕ ਜੋ ਆਪਨੇ ਤਿਆਰ ਕਰਨੀ ਕੀਤੀ ਉਪਰ ਸਕਟ ਪਾਪ ਕੇ ਬੈਲ ਗੱਡੇ ਜਿਹੜੇ ਆ ਪਤੀਲੇ ਜਿਹੜੇ ਚਾੜੇ ਨਾ ਹੁਣ ਮਹਾਰਾਜ ਨੇ ਕਹਿ ਦਿੱਤਾ ਇੱਥੇ ਨਹੀਂ ਰੁਕਣਾ ਸੋ ਨਹੀਂ ਰੁਕਣਾ ਤੁਸੀਂ ਇੱਕ ਕੰਮ ਕਰੋ ਚਾਚਾ ਕਿ ਤੂੰ ਵਧੀਆ ਬੈਲ ਗੱਡੇ ਲਿਆਉਣਾ ਕਰ ਉਹਦੇ ਉੱਤੇ ਆਪਣਾ ਭੋਜਨ ਜਿਹੜਾ ਆਪਾਂ ਪਤੀਲਿਆਂ ਦੇ ਰਾਹੀਂ ਉਹਦੇ ਵਿੱਚ ਧਰਵਾ ਦਈਏ ਤੇ ਮਹਾਰਾਜ ਜੀ ਦੇ ਨਾਲ ਆਪਾਂ ਕੁਛ ਨਹੀਂ ਬੋਲਣਾ ਚੁੱਪ ਚਾਪ ਚੱਲਣਾ ਜਦੋਂ ਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਹੋਵੇਗੀ ਤੇ ਉਸ ਵੇਲੇ ਮਹਾਰਾਜ ਜੀ ਦੇ ਮਗਰ ਮਗਰ ਜਾਵਾਂਗੇ ਮਹਾਰਾਜ ਕਦੇ ਨਾ ਕਦੇ ਤਾਂ ਪ੍ਰਸੰਨ ਹੋਣਗੇ ਕਿ ਦੇਖੋ ਭਾਈ ਆਪਾਂ ਇਹਨੂੰ ਕਹਿੰਦੇ ਹਾਂ ਨਾ ਆ ਆਪਾਂ ਝਿੜਕਾਂ ਪਾ ਰਹੇ ਹਾਂ ਕਿ ਚੱਲ ਭਾਈ ਤੂੰ ਆਪਣਾ ਕੰਮ ਕਰ ਤੇਰੇ ਘਰੇ ਨਹੀਂ ਆਉਣਾ ਫਿਰ ਵੀ ਬਹੁਤ ਭਾਵਨਾ ਦੇ ਨਾਲ ਸਾਡੇ ਮਗਰ ਆ ਰਿਹਾ ਪਾਤਸ਼ਾਹ ਜੀ ਪ੍ਰਸੰਨ ਹੋ ਜਾਣਗੇ ਆਪ ਵੀ ਭੋਜਨ ਛਕਣਾ ਤੇ ਸੰਗਤਾਂ ਨੂੰ ਵੀ ਉਹਨਾਂ ਨੇ ਭੋਜਨ ਵਰਤਾ ਦੇਣਾ ਤੇ ਲੱਗਦਾ ਕਿ ਸਤਿਗੁਰੂ ਮਹਾਰਾਜ ਤੇਰੇ ਨਾਲ ਬਹੁਤ ਜ਼ਿਆਦਾ ਖਫਾ ਬਹੁਤ ਜ਼ਿਆਦਾ ਨਾਰਾਜ਼ ਹਨ ਤੇ ਕਹਿੰਦਾ ਕਿ ਚੱਲ ਭਾਈ ਹੁਣ ਵੀ ਸਮਾਂ ਨਹੀਂ ਗਿਆ ਹੁਣ ਇਹ ਇਲਾਕੇ ਦੇ ਵਿੱਚ ਮਹਾਰਾਜ ਜੀ ਹਨ ਜਦੋਂ ਤੱਕ ਆਪਣੇ ਇਲਾਕੇ ਵਿੱਚ ਹੈ ਆਪਾਂ ਕਿਸੇ ਨਾ ਕਿਸੇ ਜੁਗਤੀ ਮੁਕਤੀ ਦੇ ਨਾਲ ਤੈਨੂੰ ਗੁਰੂ ਮਹਾਰਾਜ ਜੀ ਤੋਂ ਬਖਸ਼ਾ ਲਈਏ ਇੰਜ ਸੁਣ ਕਰਕੇ ਪਿਆਰਿਓ ਭਾਈ ਰਾਮ ਸਿੰਘ ਨੇ ਕਹਿ ਦਿੱਤਾ ਦਿਆਲ ਦਾਸ ਨੇ ਬੈਲ ਗੱਡੇ ਜਿਹੜੇ ਹਨ ਉਹਦੇ ਉੱਤੇ ਆ ਸਾਰਾ ਭੋਜਨ ਜਿਹੜਾ ਲਦਵਾਉਣਾ ਕੀਤਾ ਤੇ ਫਿਰ ਨਾਲ ਤਿਆਰੀ ਕਰਨੀ ਕੀਤੀ ਹੈ ਮੇਰੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੱਗੇ ਗਮਨ ਕਰਨਾ ਕੀਤਾ ਤੇ ਅੱਗੇ ਜਾ ਕਰਕੇ ਭਾਗੂ ਗ੍ਰਾਮ ਦੇ ਵਿੱਚ ਪਾਤਸ਼ਾਹ ਜੀ ਨੇ ਜਦੋਂ ਡੇਰਾ ਕਰਨਾ ਕੀਤਾ ਉੱਥੇ ਜਾ ਕਰਕੇ ਪਾਤਸ਼ਾਹ ਜੀ ਨੇ ਰਾਤ ਬਤੀਤ ਕਰਨੀ ਕੀਤੀ ਦਿਨ ਚੜ੍ਹਦਿਆਂ ਸੌਂਚ ਇਸ਼ਨਾਨ ਕੀਤਾ
1: ਬਠਿੰਡੇ ਦੁਰਗ ਕੋ ਦੇਖਿਓ ਜਾਏ
0: ਉੱਥੋਂ ਅੱਗੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਠਿੰਡਾ ਜਿਹੜਾ ਇਸ ਨਗਰ ਦੇ ਵਿੱਚ ਪਹੁੰਚ ਗਏ ਤੇ ਉੱਥੋਂ ਦਾ ਕਿਲ੍ਹਾ ਜਿਹੜਾ ਬਹੁਤ ਵੱਡਾ ਜਿਹੜਾ ਕਿਲ੍ਹਾ ਗੁਰੂ ਮਹਾਰਾਜ ਜੀ ਉਹਨੂੰ ਵੇਖਣ ਦੇ ਲਈ ਜਾ ਰਹੇ ਹਨ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਦਲ ਦੇ ਵਿੱਚ ਵਹੀਰ ਦੇ ਵਿੱਚ ਮਿਲ ਕਰਕੇ ਭਾਈ ਗੋਦੜੀਆ ਜਿਹੜਾ ਜਿਹਦੀਆਂ ਸਾਖੀਆਂ ਆਪਨੇ ਸਰਵਣ ਕਰਨੀਆਂ ਕੀਤੀਆਂ ਬੜਾ ਵਿਰਕਤ ਸਾਧ ਜਿਹੜਾ ਭੋਲਾ ਭਾਲਾ ਮਹਾਂਪੁਰਖ ਜਿਹੜਾ ਬੜਾ ਭਜਨ ਬੰਦਗੀ ਕਰਨ ਵਾਲਾ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਰਸੀਆ ਜਿਹੜਾ ਨਾਮ ਬਾਣੀ ਦਾ ਅਭਿਆਸੀਆ ਜਿਹੜਾ ਹੈ ਭਾਈ ਗੋਦੜੀਆ ਆਪਣੇ ਸਰਵਣ ਕੀਤਾ ਨਾ, ਜੋ ਸਹਿਜ ਸੁਭਾਏ ਬਚਨ ਕਰ ਦਿੰਦਾ ਬਚਨ ਤਤਕਾਲ ਪੂਰਾ ਹੋ ਜਾਂਦਾ ਹੈ। ਇੰਨਾ ਵੱਡਾ ਪਿਆਰਿਓ, ਇੰਨੀਆਂ ਸ਼ਕਤੀਆਂ ਜਿਹਦੇ ਕੋਲ ਹੈ ਫਿਰ ਵੀ ਆਪਣਾ ਪ੍ਰਗਟਾਵਾ ਨਹੀਂ ਕਰਦਾ, ਐਨ ਨਿਮਰੀ ਭੂਤ ਹੋ ਕਰਕੇ ਗੁਰੂ ਮਹਾਰਾਜ ਜੀ ਦੇ ਨਾਲ ਆਮ ਸਧਾਰਨ ਸਿੱਖ ਜਿਸ ਤਰ੍ਹਾਂ ਰਹਿੰਦੇ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਦੀ ਫੌਜ ਦੇ ਵਿੱਚ ਵਿਚਰ ਰਿਹਾ ਹੈ। ਪਾਤਸ਼ਾਹ ਜੀ ਨੇ ਪਿਆਰਿਓ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਬਚਿੱਤਰ ਨਾਟਕ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ। ਮਹਾਰਾਜ ਨੇ ਕਿਹਾ ਜਿਨ ਜਿਨ ਤਨਕ ਸਿੱਧ ਕੋ ਪਾਈ, ਜਿਨ ਜਿਨ ਤਨਕ ਸਿੱਧ ਕੋ ਪਾਈ ਤਿੰਨ ਵੀ ਆਪਣੋ ਰਾਹ ਚਲਾਈ। ਜਿਹਨਾਂ ਨੂੰ ਪਿਆਰਿਓ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਕਰਾਮਾਤਾਂ ਵੀ ਆ ਜਾਣ, ਹੱਥ ਦੀ ਸਫਾਈ ਵੀ ਆ ਜਾਵੇ, ਉਹ ਬੰਦੇ ਕਿਤੇ ਥੱਲੇ ਨਹੀਂ ਲੱਗਦੇ ਹਨ। ਉਹ ਬੰਦੇ ਪਿਆਰਿਓ ਆਪਣਾ ਵੱਖਰਾ ਮਾਰਗ ਚਲਾ ਲੈਂਦੇ, ਆਪਣੇ ਫੋਲੋਵਰ ਬਣਾਉਂਦੇ ਹਨ, ਆਪਣੇ ਚੇਲੇ ਵਾਲੇ ਬਣਾਉਂਦੇ, ਲੋਕਾਂ ਨੂੰ ਕਹਿੰਦੇ ਦੇਖੋ ਜੀ ਆਹ ਮੇਰੇ ਕੋਲ ਸ਼ਕਤੀ ਹੈ, ਆਹ ਮੇਰੇ ਕੋਲ ਕਰਾਮਾਤ ਹੈ। ਬਸ ਉਹੀ ਨਿੱਕੀਆਂ ਨਿੱਕੀਆਂ ਜੋ ਹੱਥ ਦੀਆਂ ਸਫਾਈਆਂ ਹੁੰਦੀਆਂ ਉਹੀ ਦਿਖਾ ਕਰਕੇ ਪਿਆਰਿਓ ਆਪਣਾ ਮਾਰਗ ਤੋਰ ਲੈਂਦੇ। ਲੇਕਿਨ ਭਾਈ ਗੋਦੜੀਆ ਕਿੰਨਾ ਚੜ੍ਹਦੀ ਕਲਾ ਵਾਲਾ ਗੁਰੂ ਕਾ ਸਿੱਖ ਹੈ ਪਿਆਰਿਓ, ਬੇਅੰਤ ਅਜ਼ਮਤਾਂ ਦੇ ਨਾਲ ਕਰਾਮਾਤਾਂ ਸ਼ਕਤੀਆਂ ਦੇ ਨਾਲ ਭਰਿਆ ਹੋਇਆ, ਇਹ ਹੋਣ ਦੇ ਬਾਵਜੂਦ ਵੀ ਜੇ ਚਾਹੁੰਦਾ ਕਿੱਥੇ ਵੀ ਬੈਠ ਜਾਂਦਾ ਪਿਆਰਿਓ, ਲੋਕਾਂ ਨੇ ਇਹਦੇ ਮਗਰ ਖਿੱਚੀ ਆਉਣਾ ਸੀ, ਇਹਦਾ ਬਹੁਤ ਵੱਡਾ ਡੇਰਾ ਹੋਣਾ, ਬਹੁਤ ਇਹਦੀ ਚੜ੍ਹਤ ਚੜਾਈ ਹੋਣੀ। ਲੇਕਿਨ ਇਹ ਗੱਲੋਂ ਗੜਾ ਕੋਸੋਂ ਦੂਰ ਹੈ, ਭਾਵਨਾ ਵਿੱਚ ਭਿੱਜਿਆ ਹੋਇਆ ਆਮ ਸਧਾਰਨ ਸਿੱਖਾਂ ਦੇ ਵਾਂਗੂ ਗੁਰੂ ਮਹਾਰਾਜ ਜੀ ਦੀ ਸੰਗਤ ਕਰਦਿਆਂ ਹੋਇਆ ਵਿਚਰ ਰਿਹਾ ਹੈ। ਤੇ ਦਿਆਲ ਦਾਸ ਨੂੰ ਜਦੋਂ ਵਚਨ ਕੀਤਾ ਭਾਈ ਰਾਮ ਸਿੰਘ ਨੇ, ਤੁਰੰਤ ਦਿਆਲ ਦਾਸ ਨੇ ਸਾਰਾ ਭੋਜਨ ਬੈਲ ਗੱਡਿਆਂ ਦੇ ਉੱਤੇ ਚਾੜ ਲਿਆ। ਤੇ ਇਹਨੇ ਵੇਖਿਆ ਕਿ ਮੈਂ ਬਾਰ ਬਾਰ ਬੇਨਤੀਆਂ ਕਰਦਾ, ਗੁਰੂ ਮਹਾਰਾਜ ਜੀ ਨੇ ਭੋਜਨ ਨੂੰ ਹੱਥ ਵੀ ਨਹੀਂ ਲਾਇਆ। ਸਤਿਗੁਰੂ ਭਗਵਾਨ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਅੱਗੇ ਬਠਿੰਡੇ ਦੇ ਡੇਰਾ ਕੀਤਾ, ਉੱਥੇ ਕਿਲੇ ਦੇ ਇਰਦ ਗਿਰਦ ਗੁਰੂ ਕੀਆਂ ਸੰਗਤਾਂ ਜਿਹੜੇ ਸਿਪਾਹੀ ਜਿਹੜੇ ਹਨ ਉਹਨਾਂ ਨੇ ਇਰਦ ਗਿਰਦ ਡੇਰਾ ਕਰਨਾ ਕੀਤਾ। ਜਦੋਂ ਸ਼ਾਮ ਦਾ ਸਮਾਂ ਹੋਇਆ ਪ੍ਰਸ਼ਾਦਾ ਪਾਣੀ ਸਾਰਿਆਂ ਨੇ ਛਕਿਆ ਹੈ, ਜੇ ਕਿਰਪਾ ਨਿਦਾਨ ਸਤਿਗੁਰੂ ਮਹਾਰਾਜ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ। ਉੱਥੇ ਗੁਰੂ ਕੇ ਸਿੰਘ ਪਿਆਰਿਓ ਡਟ ਕੇ ਪੈਰਾ ਦਿੰਦੇ ਹਨ, ਤੇ ਇਹਨਾਂ ਦੀਆਂ ਵਾਰੀਆਂ ਡਿਊਟੀਆਂ ਲੱਗ ਗਈਆਂ। ਜਿਨ੍ਹਾਂ ਦੀ ਜਦੋਂ ਡਿਊਟੀ ਆਉਂਦੀ ਹੈ ਗੁਰੂ ਕੇ ਸਿੰਘ ਸਨਦ ਬੱਧ ਸਾਵਧਾਨ ਹੋ ਕਰਕੇ ਪੈਰਾ ਦਿੰਦੇ ਹਨ। ਤੇ ਉੱਥੇ ਗੁਰੂ ਮਹਾਰਾਜ ਜੀ ਨੇ ਕਿਲੇ ਦੇ ਵਿੱਚ ਡੇਰਾ ਕੀਤਾ ਨਾ, ਤੇ ਜਿਹੜੇ ਪਹਿਰੇਦਾਰ ਜਿਹੜੇ ਜੋ ਮਹਾਰਾਜ ਜੀ ਦੇ ਪੈਰੇ ਵਿੱਚ ਤਤਪਰ ਸਨ, ਅੱਖਾਂ ਲਾ ਕਰਕੇ ਬੈਠੇ ਹੋਏ, ਉਹਨਾਂ ਨੇ ਕੀ ਤੱਕਿਆ, ਇੱਕ ਅਦ੍ਰਿਸ਼ ਕੰਨਿਆ ਜਿਹੜੀ ਹੈ, ਇੱਕ ਅਦ੍ਰਿਸ਼ ਬੀਬੀ ਜਿਹੜੀ ਹੈ ਉਹ ਆਈ ਹੈ। ਤੇ ਆ ਕਰਕੇ ਗੁਰੂ ਮਹਾਰਾਜ ਜੀ ਜਿੱਥੇ ਵਿਸ਼ਰਾਮ ਪੌੜੇ ਹੋਏ ਸਨ, ਮਹਾਰਾਜ ਜੀ ਨੇ ਜਿਸ ਪਾਸੇ ਚਰਨ ਕਰਨਾ ਕੀਤਾ ਉਸ ਪਾਸੇ ਉਹਨੇ ਮੱਥਾ ਟੇਕਿਆ, ਤੇ ਫਿਰ ਜਿਹੜਾ ਪਲੰਘਾ ਜਿਹੜਾ ਹੈ ਉਹਦੇ ਉਹਨੇ ਪਰਿਕਰਮਾ ਕਰਨੀ ਕੀਤੀ। ਤੇ ਉੱਥੇ ਖੜ ਕੇ ਪਿਆਰੇ ਗੁਪਤ ਰੂਪ ਦੇ ਵਿੱਚ, ਇਹ ਪ੍ਰਗਟ ਨਹੀਂ, ਇਹ ਗੁਪਤ ਰੂਪ ਅਦ੍ਰਿਸ਼ ਰੂਪ ਦੇ ਵਿੱਚ, ਜਿਹਨੂੰ ਆਪਾਂ ਸੂਕਸ਼ਮ ਰੂਪ ਬੋਲਦੇ ਹਾਂ, ਉਸ ਦਿਵ ਰੂਪ ਸੂਕਸ਼ਮ ਰੂਪ ਦੇ ਵਿੱਚ ਆਈ, ਤੇ ਤਰ੍ਹਾਂ ਤਰ੍ਹਾਂ ਦੀਆਂ ਉਹਨੇ ਬੇਨਤੀਆਂ ਕੀਤੀਆਂ। ਕਹਿਣ ਲੱਗੀ ਇਹੀ ਬੇਨਤੀ ਕਰਦੀ, ਸਤਿਗੁਰੂ ਮਹਾਰਾਜ ਮੇਰੀ ਬਿਰਥਾ ਨੂੰ ਪਛਾਣ ਕਰਕੇ ਆਪ ਜੀ ਆਏ ਹੋ, ਆ ਜੰਗਲ ਦਾ ਜਿੰਨਾ ਵੀ ਇਲਾਕਾ ਜਿਹੜਾ ਹੈ, ਤੇ ਉਹਨੇ ਵਚਨ ਕੀਤਾ ਕਿ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੇ ਲਈ ਆ ਇਲਾਕਾ ਜਿਹੜਾ, ਇਹ ਮਰੂ ਅਸਥਾਨ ਜਿਹੜਾ, ਇਹ ਬੀਆਬਾਨ ਉਜੜਿਆ ਹੋਇਆ ਜਿਹੜੀ ਥਾਂ ਜਿਹੜੀ ਜ਼ਮੀਨ ਹੈ, ਮੈਂ ਇੱਕ ਬੀਬੀ ਦਾ ਰੂਪ ਧਾਰਨ ਕਰਕੇ, ਕਿਉਂਕਿ ਕਿਹਨੇ ਬੇਨਤੀ ਕਰਨੀ, ਕੋਈ ਨਾ ਕੋਈ ਤਾਂ ਰੂਪ ਧਾਰਨ ਕਰਨਾ ਪਵੇਗਾ। ਤੇ ਉਸ ਧਰਤੀ ਨੇ ਵਚਨ ਕੀਤਾ ਕਿ ਮੈਂ ਧਰਤੀਆਂ ਇਹ ਇਲਾਕੇ ਦੀ, ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦੇ ਲਈ ਆਹ ਸੂਕਸ਼ਮ ਰੂਪ ਮੈਂ ਧਾਰਨ ਕਰਕੇ ਆਈ ਹਾਂ। ਇਹ ਤਾਂ ਸਤਿਗੁਰੂ ਮਹਾਰਾਜ, ਇਹ ਦੈਵ ਯੋਗ, ਦੈਵ ਯੋਗ ਦਾ ਮਤਲਬ ਕਿ ਗੁਰੂ ਮਹਾਰਾਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਚਨ ਚੇਤ ਇਹੋ ਜਿਹਾ ਸਬੱਬ ਬਣਿਆ ਆਪ ਜੀ ਇਸ ਪਾਸੇ ਆਏ ਹੋ। ਹੁਣ ਆਪ ਜੀ ਕਿਰਪਾ ਕਰੋ ਮਹਾਰਾਜ, ਆਪ ਆ ਜੰਗਲ ਦਾ ਸਾਰਾ ਇਲਾਕਾ ਜਿਹੜਾ ਹੈ ਇਹਨੂੰ ਆਪਣੇ ਚਰਨਾਂ ਦੇ ਨਾਲ ਪਵਿੱਤਰ ਕਰਨਾ ਕਰੋ। ਤੇ ਕਹਿਣਾ ਉਹਨੇ ਉਸ ਬੀਬਾ ਨੇ ਉਸ ਧਰਤੀ ਨੇ ਬਚਨ ਕੀਤਾ ਕਿਹਾ ਕਿ ਇਸ ਇਲਾਕੇ ਦੇ ਵਿੱਚ ਬਹੁਤ ਨਿਖਿਧ ਆਤਮਾਵਾਂ ਰਹਿੰਦੀਆਂ, ਉਹਦੇ ਵਿੱਚ ਇੱਕ ਕਾਣਾ ਦੇਵ ਰਹਿੰਦਾ ਹੈ, ਉਹ ਖਾਸ ਕਰਕੇ ਇਸ ਦੁਰਗ ਇਹ ਕਿਲੇ ਦੇ ਵਿੱਚ ਉਹ ਵੱਸਦਾ, ਉਹ ਗੁਪਤ ਰੂਹਾਂ ਕੀ ਕਰਦੀਆਂ, ਅਦ੍ਰਿਸ਼ ਸ਼ਕਤੀਆਂ ਭੈੜੀਆਂ ਸ਼ਕਤੀਆਂ ਇਹ ਅੰਨ ਪਾਣੀ ਦੀ ਸ਼ੈ ਜਿਹੜੀ ਹੈ ਉਹਨੂੰ ਨਹੀਂ ਵਧਣ ਦਿੰਦੀ ਹੈ। ਭਾਵ ਕੇ ਕੋਈ ਫਸਲ ਵਾੜੀ ਲਾਉਂਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਪਿਆਰਿਓ ਆਮ ਸਮਝੋ ਆਪਾਂ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਇੱਕ ਕਿਲੇ ਦੇ ਵਿੱਚ ਆਪਾਂ ਜੇ ਕਣਕ ਲਾਓ ਤੇ ਸਿਆਣੇ ਕਹਿੰਦੇ ਨਾ 22 ਤੋਂ 25 ਕੁਇੰਟਲ ਜਦੋਂ ਆ ਜਾਵੇ ਆਪਾਂ ਕਹਿੰਦੇ ਹਾਂ ਬਹੁਤ ਵਧੀਆ ਫਸਲ ਆਈ ਹੈ। ਹੁਣ ਪਿਆਰਿਓ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਉੱਥੇ ਬੀਜ ਬੋਣਾ ਕੀਤਾ, ਖਾਦ ਪਾਈ, ਬਹੁਤ ਮਿਹਨਤ ਕੀਤੀ, ਮੁਸ਼ਕਤ ਕੀਤੀ, ਤੇ ਪਿਆਰਿਓ ਇੱਕ ਕਿਲੇ ਦੇ ਵਿੱਚ ਤੇ 6-7 ਕੁਇੰਟਲ ਉਹਨੂੰ ਜੇ ਕਣਕ ਨਿਕਲ ਰਹੀ ਹੈ ਉਹਦਾ ਤਾਂ ਘਾਟਾ ਹੀ ਹੈ। ਉਹਨੇ ਬਚਨ ਕੀਤਾ ਮਹਾਰਾਜ ਇੱਥੇ ਨਾ ਕੁਛ ਪਤਾ ਨਹੀਂ ਕਿਹਦਾ ਸ਼ਰਾਪ ਹੈ, ਸ਼ਰਾਪਿਤ ਧਰਤੀ ਹੈ, ਨਿਖਿਧ ਆਤਮਾਵਾਂ ਵਸਦੀਆਂ, ਵਧੀਆ ਫਸਲ ਵਾੜੀ ਨਹੀਂ ਹੁੰਦੀ ਹੈ, ਗੁਜ਼ਰ ਬਸਰ ਕਰਨਾ ਇੱਥੇ ਘਾਟਾ ਹੀ ਹੁੰਦਾ। ਜਦੋਂ ਬੀਜ ਵੀ ਪਾਉਂਦੇ ਆ ਤਾਂ ਕਈ ਵਾਰੀ ਨਾ ਜਦੋਂ ਘਾਟਾ ਪੈ ਜਾਵੇ ਕਿਸਾਨ ਬੋਲਦਾ ਕਿ ਬੀਜ ਦਾ ਵੀ ਆਪਾਂ ਘਾਟਾ ਨੁਕਸਾਨ ਕਿਉਂ ਕਰਾਈਏ, ਇੰਨਾ ਨੁਕਸਾਨ ਹੋ ਜਾਂਦਾ।
1: ਖੀਰ ਨਰਨ ਤੇ ਖਾਏ ਸੋ ਲੇਤ,
0: ਤੇ ਆ ਜਿਹੜੀ ਇਹ ਗੁਪਤ ਰੂਹਾਂ ਜਿਹੜੀਆਂ ਨਾ ਇਹ ਮਹਾਰਾਜੀ ਸ਼ੈ ਨਹੀਂ ਬਦਮ ਦਿੰਦੀਆਂ, ਤੇ ਕੁਛ ਆ ਵੀ ਜਾਵੇ ਇਹ ਲੋਕਾਂ ਤੋਂ ਨਾ ਅਦ੍ਰਿਸ਼ ਰੂਪ ਦੇ ਵਿੱਚ ਮਾਰ ਕਸੂਟ ਕੇ ਲੈ
1: ਲੈਂਦੀਆਂ।
0: ਕਿਰਪਾ ਕਰੋ ਸਤਿਗੁਰੂ ਮਹਾਰਾਜ, ਇਹ ਜਿਹੜਾ ਦੇਵ ਜਿਹੜਾ ਇਹਦਾ ਇੱਥੋਂ ਇਹਦਾ ਇਹਨੂੰ ਬਾਹਰ ਕੱਢਣਾ ਕਰੋ। ਆ ਨਿਖਿਤ ਰੂਹਾਂ ਆਤਮਾਵਾਂ ਜਦੋਂ ਇੱਥੋਂ ਨਿਕਲ ਜਾਣਗੀਆਂ ਉਹ ਤੋਂ ਬਾਅਦ ਇਹ ਇਲਾਕਾ ਜਿਹੜਾ ਸੁਖੀ ਹੋਵੇਗਾ, ਉਹ ਤੋਂ ਬਾਅਦ ਇਹ ਇਲਾਕੇ ਦੇ ਵਿੱਚ ਬਹੁਤ ਸਾਰਾ ਅੰਨ ਹੋਵੇਗਾ।
1: ਆਗਮਨ ਪ੍ਰਤਾਪ ਪਛਾਣੇ,
0: ਸਤਿਗੁਰੂ ਮਹਾਰਾਜ ਇਹ ਤਾਂ ਆਪ ਜੀ ਦਾ ਆਗਮਨ ਹੈ, ਇਹ ਆਪ ਜੀ ਹੀ ਕਰ ਸਕਦੇ ਹੋ। ਕੋਈ ਮਾੜਾ ਮੋਟਾ ਬੰਦਾ ਜਿਹੜਾ ਇਹਨਾਂ ਸ਼ਕਤੀਆਂ ਨੂੰ ਹੱਥ ਪਾਵੇ ਉਹ ਪੁੱਠੀਆਂ ਪੈ ਜਾਂਦੀਆਂ, ਉਹ ਬੰਦੇ ਨੂੰ ਜਿਹੜਾ ਉਹਨਾਂ ਨੂੰ ਭਜਾਉਣ ਦੇ ਲਈ ਆਇਆ ਕਈ ਵਾਰੀ ਉਹਨੂੰ ਹੀ ਮਰੋੜ ਦਿੰਦੀਆਂ ਹਨ। ਲੇਕਿਨ ਤਗੜਾ ਜਿਹੜਾ ਪੁਰਖ ਹੋਵੇ ਉਹਦੇ ਉੱਤੇ ਇਹਨਾਂ ਦਾ ਬਸ ਨਹੀਂ ਚੱਲਦਾ। ਸੋ ਆਪ ਜੀ ਮਹਾਂਪੁਰਖ ਤਗੜੇ ਹੋ, ਤੁਹਾਡੇ ਉੱਤੇ ਉਸ ਦੇਵ ਦਾ ਕੀ ਬਸ ਚੱਲਣਾ।
1: ਸਤਿਗੁਰ ਕੰਨਿਆ ਤੇ
0: ਸਤਿਗੁਰੂ ਮਹਾਰਾਜ ਜੀ ਨੇ ਉਸ ਧਰਤੀ ਤੋਂ ਇਹ ਸਾਰਾ ਬਚਨ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਧੀਰਜ ਦਿੱਤਾ, ਕਿਹਾ ਕੋਈ ਗੱਲ ਨਹੀਂ ਹੈ, ਹੁਣ ਅਸੀਂ ਆਏ ਹਾਂ, ਇਹ ਜੰਗਲ ਦਾ ਦੇਸ਼ ਜਿਹੜਾ ਉਜਾੜ ਬੀਆ ਬਾਣ ਮਰੂ ਅਸਥਾਨ ਨਹੀਂ ਰਵੇਗਾ, ਹੁਣ ਯਾਦ ਰੱਖ ਬੀਬਾ ਇਹ ਧਰਤੀ ਹੈ, ਆ ਜਿਹੜਾ ਇਲਾਕਾ ਇਹਨੂੰ ਅੱਗੇ ਜੰਗਲ ਨਹੀਂ ਬੋਲਣਾ, ਇਹਨੂੰ ਗੁਰੂ ਕਾ ਮਾਲਵਾ ਬੋਲਣਾ ਹੈ, ਗੁਰੂ ਕਾ ਮਾਲਵਾ ਇਹਨੂੰ ਅਸਾਂ ਨੇ ਮਾਲੋ ਮਾਲ ਕਰ ਦੇਣਾ ਹੈ, ਇਹ ਧਰਤੀ ਨੂੰ ਉਤਾਰਨਾ ਹੈ। ਇੰਜ ਪਾਤਸ਼ਾਹ ਜੀ ਨੇ ਬਚਨ ਕੀਤਾ। ਹੁਣ ਕਿਸ ਤਰ੍ਹਾਂ ਪਿਆਰੇ ਉਹ ਕੌਂਤਕ ਵਰਤਾਉਂਦੇ, ਉਹ ਨਿਖਿਧ ਆਤਮਾਵਾਂ ਨੂੰ ਉੱਥੋਂ ਬਾਹਰ ਕੱਢਦੇ ਹਨ, ਉਹ ਇਤਿਹਾਸ ਆਪਾਂ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨੀਆਂ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਓ ਸਾਰੇ, ਗਾਜ ਵਜ ਕਰਕੇ ਫਤਿਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟ ਹਵਾ ਪ੍ਰਵਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨ ਜਾਣੈ ਤੇਰਾ ਕੇਤਾ, ਕੇ ਵਡਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਰਾਖੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾ ਰਹਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ।

ਹਰ ਕੀਰਤ ਹਮਰੇ ਰਹਰਾ ਸੁਰਹਾਵ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ

ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇ

ਤੇਰੀ ਹਰ ਅਣਖ ਅਨੇਕ ਅਨੰਤਾ, ਤੇਰੀ ਅਣਖ ਤੇਰੀ ਅਣਖ ਕਰੈ ਹਰ ਪੂਜਾ ਜੀ, ਤਬ ਤਪਹਿ ਜਪਹਿ ਬੇਨਤਾ, ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰਨਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ ਅਸ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋ ਕੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਹੋਏ। ਤੂੰ ਕਰ ਕਰ ਵੇਖ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰ ਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨ।

ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰੀਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀ ਬਾਨ ਸੌ ਦਉਵਰ ਕਰ ਕਾਟ ਦਇਓ ਅਸ ਦੁਜ ਨਰ ਨਾਹਰ ਪੁਨਰਾ ਛੁਤ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਹਿਉ ਉਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਤੁਜ ਜੂੰ ਕਰੀ ਅਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ

ਜਮ ਕਾਲ ਸਭ ਜਗਤ ਬਨਾਯੋ, ਦੇਵ ਦੈਤ ਜਛਨ ਉਪਜਾਯੋ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਪਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹਿ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪ ਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿਬ, ਆਪ ਆਪ ਨੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਬੂਪਾ, ਅੰਡਜ ਜੇਰ ਜਸੇ ਤਜਕੀਨੀ, ਉਤਭੁਜ ਖਾਨ ਬਹਰ ਰਚਦੀਨੀ, ਕਾਹੂ ਫੂਲ ਰਾਜਾ ਹੋਏ ਬੈਠਾ, ਕਾਹੂ ਸਮਿਟ ਭਯੋ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਵਯੰਭਵ, ਅਬਰ ਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਇਸ ਦੁਜਤਾਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਾਣ ਭਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧੀਐ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ, ਰਿਧ ਸਿਧ ਘਰ ਮੂੰ ਸਭ ਹੋਈ, ਦੁਸ਼ਟ ਛਾ ਛੁਐ ਸਕੈ ਨ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੀਂ ਉਬਾਰਾ, ਜਿੰਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਹੋ ਉਬਾਰੀ, ਸਰਵ ਠੌਰ ਮੋਹੋ ਸੁਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ, ਸ਼੍ਰੀ ਅਸਦੁਜ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਸ਼ਤ ਫਲ ਪਾਵੈ, ਸੋਈ ਦੁਖ ਨਾਥ ਸਹਿਬਿਆ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਭੂ ਸੋ ਕਹਾ, ਸੋ ਕਹਿਆ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗਿਆਏ, ਅਬ ਮੈਂ ਕਥਾ

ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਹ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੇ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ

ਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ।

ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੈ ਜੇ ਕੋ ਵੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰਨ ਲਗਤਰੀਏ ਸਭ ਨਾਨਕ ਬ੍ਰਹਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ, ਉੱਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੜ ਜਾਹੇ, ਭਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੌ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨ ਜਾਏ, ਜੇ ਆਵੇ ਤੁਧਿ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ

ਸਹਿ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ, ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਭਗੌਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਹਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ।

Yeah.

ਗੋਬਿੰਦਵਾਲ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਦੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ ਦੇ ਲੇਜਰ ਰੇਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:10 ਦੇ

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣੀਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੁਝ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਬੌੜੀ ਸਤਿਗੁਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਨਾਂ ਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਧਰ ਵਿੱਚੋਂ ਮਾਰ ਕੱਢੀਆਂ।